ਜਿਨ੍ਹਾਂ ਨੂੰ ਅੰਮ੍ਰਿਤ ਬਾਣੀ ਮਿੱਠੀ ਲੱਗ ਗਈ, ਭੁੱਖ ਲੱਗਣ ਲੱਗ ਗਈ ਸੱਚੇ ਨਾਮ ਦੀ, ਉਹਨਾਂ ਦੇ ਪਰਮਾਰਥ ਵਿੱਚ ਫਿਰ ਗੁਰੂ ਬਰਕਤਾਂ ਪਾਈ ਗਿਆ, ਕਿਉਂਕਿ ਜਿਸ ਨੂੰ ਭੁੱਖ ਹੀ ਨਹੀਂ ਲੱਗੀ, ਜਿਸ ਨੂੰ ਪਿਆਰ ਹੀ ਉਤਪੰਨ ਨਹੀਂ ਹੋਇਆ, ਉਹ ਗੁਰੂ ਨੂੰ ਕਿਵੇਂ ਮਿਲੇਗਾ? ਜਿਹੜਾ ਗੁਰੂ ਦੀ ਬਾਣੀ ਨੂੰ ਪਿਆਰ ਨਹੀਂ ਕਰਦਾ, ਅੰਮ੍ਰਿਤ ਵੇਲੇ ਨਾਲ ਪਿਆਰ ਨਹੀਂ ਕਰਦਾ, ਉਹ ਅੰਮ੍ਰਿਤ ਨੂੰ ਕਿਵੇਂ ਪਿਆਰ ਕਰ ਸਕਦਾ? ਉਹ ਗੁਰੂ ਵਾਲਾ ਕਿਵੇਂ ਬਣ ਸਕਦਾ? ਗੁਰੂ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਅੰਮ੍ਰਿਤ ਦੇ ਨਾਲ ਸਾਡੀ ਸਾਂਝ ਪਾ ਦਿੱਤੀ। ਐ ਗੁਰੂ ਕੇ ਸਿੱਖ, ਮੈਂ ਅੰਮ੍ਰਿਤ ਪਾ ਰਿਹਾ ਤੇਰੇ ਮੁਖ ਵਿੱਚ। ਜਿਉਂ ਜਿਉਂ ਤੂੰ ਬਾਣੀ ਦੀ ਕਮਾਈ ਕਰੇਗਾ, ਸ਼ਬਦ ਦੀ ਕਮਾਈ ਕਰੇਗਾ, ਤੇਰਾ ਮਨ ਨਿਰਮਲ ਹੁੰਦਾ ਜਾਵੇਗਾ, ਤਿਉਂ ਤਿਉਂ ਤੂੰ ਮੇਰੇ ਨੇੜੇ ਹੁੰਦਾ ਜਾਵੇਗਾ। ਜਿਉਂ ਜਿਉਂ ਮਨ ਨਿਰਮਲ ਹੋਵੇਗਾ, ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ, ਉਤਨਾ ਹੀ ਤੂੰ ਨੇੜੇ ਹੁੰਦਾ ਜਾਏਗਾ ਜਿਉਂ ਜਿਉਂ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪੇਗਾ। ਤੋ ਜਿਨ੍ਹਾਂ ਦੇ ਪਰਮਾਰਥ ਵਿੱਚ ਗੁਰੂ ਨੇ ਬਰਕਤਾਂ ਪਾਈਆਂ, ਉਹਨਾਂ ਨੇ ਆਪਣਾ ਜੀਵਨ ਸੌਂਕੇ ਨਹੀਂ ਜਾਗ ਕੇ ਗੁਜ਼ਾਰਿਆ, ਉਹਨਾਂ ਨੇ ਆਪਣਾ ਜੀਵਨ ਨਾਮ ਦਾਨ ਇਸ਼ਨਾਨ ਬਣਾ ਦਿੱਤਾ। ਗੁਰਮੁਖ ਦਾ ਜੀਵਨ ਹੈ ਜਾਗਣ ਪਿਛਲੇ ਪੈਰ, ਪਿਛਲੇ ਪੈਰ ਜਾਗ ਕੇ ਜੋ ਜਪਦੇ ਹਨ ਤੇ ਫਿਰ ਜੋ ਰਸ ਆਉਂਦਾ ਇਹ ਉਹਨਾਂ ਨੂੰ ਹੀ ਪਤਾ ਹੈ। ਦਿਨ ਨੂੰ ਤਾਂ ਫਿਰ ਜਿਵੇਂ ਜਿਵੇਂ ਸੂਰਜ ਦੀਆਂ ਕਿਰਨਾਂ ਫੈਲਦੀਆਂ ਹਨ, ਤਿਉਂ ਤਿਉਂ ਸਾਡਾ ਮਨ ਵੀ ਖਿੰਡ ਜਾਂਦਾ ਹੈ, ਉਹ ਕੰਮ ਕਰਨਾ ਹੈ, ਆਹ ਕਰਨਾ ਹੈ। ਅੰਮ੍ਰਿਤ ਵੇਲੇ ਇਕਾਗਰਤਾ ਹੁੰਦੀ ਹੈ, ਅੰਮ੍ਰਿਤ ਵੇਲੇ ਬਾਣੀ ਨੂੰ ਸਾਡੇ ਮਨ ਦਾ ਚੁੰਬਕ ਅਖਤਿਆਰ ਕਰਦਾ, ਗੁਰੂ ਦੀ ਗੱਲ ਨੂੰ ਮਨ ਜੋੜ ਕੇ ਸੁਣਦਾ ਪੜ੍ਹਦਾ। ਇਸ ਲਈ ਸਾਨੂੰ ਗੁਰੂ ਨੇ ਅੰਮ੍ਰਿਤ ਵੇਲਾ ਬਖਸ਼ਿਆ ਹਜ਼ੂਰ, ਇਸੇ ਲਈ ਅੰਮ੍ਰਿਤ ਵੇਲੇ ਨੂੰ ਵਡਿਆਈ ਦਿੰਦਿਆਂ ਕਹਿੰਦੇ ਹਨ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਵਡਿਆਈਆਂ ਦੇ ਵਿਚਾਰਨ ਦਾ ਵਿਸ਼ੇਸ਼ ਸਮਾਂ ਅੰਮ੍ਰਿਤ ਵੇਲਾ ਹੈ। ਇਸ ਲਈ ਗੁਰਮੁਖਾਂ ਨੂੰ ਕਿਹੜਾ ਸਮਾਂ ਮਿੱਠਾ ਲੱਗਦਾ? ਅੰਮ੍ਰਿਤ ਵੇਲਾ। ਕਿਹੜੇ ਬੋਲ ਚੰਗੇ ਲੱਗਦੇ ਹਨ? ਗੁਰੂ ਕੀ ਬਾਣੀ ਦੇ। ਗੰਦੇ ਮੰਦੇ ਮਾੜੇ ਗਾਣੇ ਨਹੀਂ ਸੁਣਨੇ, ਮਾੜੀਆਂ ਗੱਲਾਂ ਮਨ ਨੂੰ ਮੈਲਾ ਕਰ ਦਿੰਦੀਆਂ ਹਨ, ਆਤਮਾ ਨੂੰ ਕਲੰਕਿਤ ਕਰ ਦਿੰਦੀਆਂ ਹਨ, ਤੇ ਫਿਰ ਜੀਵ ਗੁਰੂ ਨਾਲੋਂ ਵੀ ਟੁੱਟ ਜਾਂਦਾ ਤੇ ਹਰ ਦਮ ਦੁਖੀ ਹੋ ਕੇ ਫਿਰ ਨਰਕਾਂ ਦਾ ਭਾਗੀ ਬਣ ਜਾਂਦਾ। ਅਸੀਂ ਗੁਰਮੁਖ ਬਣਨਾ ਹੈ, ਗੁਰੂ ਕੇ ਲੇਖੇ ਆਪਣੇ ਆਪ ਨੂੰ ਲਾਣਾ। ਸਵਾਸਾਂ ਨੂੰ ਚੰਗੇ ਪਾਸੇ ਲਾਵਾਂਗੇ ਤਾਂ ਸਾਡਾ ਲੋਕ ਪਰਲੋਕ ਸੌਰ ਜਾਏਗਾ। ਇਸ ਲਈ ਗੁਰਮੁਖਾਂ ਨੂੰ ਕੀ ਚੰਗਾ ਲੱਗਦਾ?

ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧਸੰਗ ਜੀਓ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਨਾਲ ਪਿਆਰ ਕਰਨ ਉਹ ਅੱਜ ਅਮਾਵਸ ਦਾ ਦਿਵਸ ਹੈ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਹੈ ਅਮਾਵਸ। ਹਮੇਸ਼ਾ ਹਰ ਕੋਈ ਉਡੀਕਦਾ ਰਹਿੰਦਾ ਵੀ ਕਿਸ ਵੇਲੇ ਆਵੇ। ਜਿਸ ਵੇਲੇ ਦੇਵਤਿਆਂ ਤੇ ਦੇਵਤਾਂ ਨੇ ਸਮੁੰਦਰ ਰਿੜਕਣਾ ਸੀ, ਉਸ ਵੇਲੇ ਵੀ ਉਹਨਾਂ ਦੀ ਖਾਹਸ਼ ਸੀ ਸੋਮਾਵਤੀ ਮੱਸਿਆ ਆਵੇ, ਅਸੀਂ ਉਸ ਦੇ ਵਿੱਚ ਸਮੁੰਦਰ ਨੂੰ ਰਿੜਕਣਾ ਸ਼ੁਰੂ ਕਰ ਲਈਏ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਜੀ ਨੇ ਬੜੀ ਵੱਡੀ ਕਿਰਪਾ ਕਰਕੇ ਦੱਸਿਆ ਵੀ ਅਮਾਵਸ ਉਡੀਕ ਸਾਰਿਆਂ ਚੋਂ ਪਹਿਲਾਂ ਦੇਵਤਿਆਂ ਤੇ ਦੇਵਤਾਂ ਨੇ ਕੀਤੀ। ਸ਼੍ਰੋਮਣੀ ਦੇਵਤੇ ਸਾਰਿਆਂ ਚੋਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਮੰਨੇ ਜਾਂਦੇ ਹੈ। ਪਾਰਵਤੀ ਨੇ ਉਡੀਕ ਕੀਤੀ ਵੀ ਮੇਰੇ ਪੁੱਤਰ ਨੂੰ ਤਿਲਕ ਲੱਗਣਾ, ਕਿਤੇ ਮੱਸਿਆ ਸੋਮਾਵਤੀ ਆ ਜਾਵੇ। ਉਸ ਦੀਆਂ ਉਡੀਕਾਂ ਜਿਹੜੀਆਂ ਸੀ ਪਰਮੇਸ਼ਰ ਨੇ ਪੂਰੀਆਂ ਕਰ ਦਿੱਤੀਆਂ। ਮੱਸਿਆ ਆਈ, ਭਾਗ ਲੱਗ ਗਿਆ। ਗਣੇਸ਼ ਦੀ ਸ਼ਿਵ ਜੀ ਦੇ ਪੁੱਤਰ ਦੀ ਪੂਜਾ ਦੇਵਤਿਆਂ ਤੋਂ ਸਾਰਿਆਂ ਚੋਂ ਪਹਿਲਾਂ ਸ਼ੁਰੂ ਹੋ ਗਈ। ਕੋਈ ਕਾਰਜ ਹੋਵੇ, ਗਣੇਸ਼ ਦੀ ਪੂਜਾ ਉਸ ਦੇ ਵਿੱਚ ਮੰਨੀ ਗਈ। ਭਾਗਾਂ ਵਲੋਂ ਨੌਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ। ਤਰਨ ਤਾਰਨ ਦੇ ਵਿੱਚ ਇਸ਼ਨਾਨ ਕਰਨਾ ਸੀ, ਕੋਹੜੀਆਂ ਦੇ ਕੋਹੜ ਦੂਰ ਕਰਨ ਦੇ ਵਾਸਤੇ। ਜਿਉਂ ਜਿਉਂ ਉਡੀਕ ਕੀਤੀ, ਮੱਸਿਆ ਆਵੇ ਤੇ ਉਸ ਦਿਨ ਦੇ ਉੱਤੇ ਇਸ਼ਨਾਨ ਹੋਵੇ। ਜਿਸ ਵੇਲੇ ਮੱਸਿਆ ਆਈ, ਇਸ਼ਨਾਨ ਕੀਤਾ, ਕੋਹੜੀਆਂ ਦੇ ਕੋਹੜ ਦੂਰ ਹੋ ਗਏ। ਉਹ ਵੀ ਦਿਨ ਮੱਸਿਆ ਦੇ ਸਨ, ਪਰ ਜਿਸ ਦਿਨ ਬਾਬਾ ਜੀ ਦਰਗਾਹ ਗਏ ਉਸ ਦਿਨ ਵੀ ਮੱਸਿਆ ਸੀ। ਬਾਕੀ ਦੇ ਦਿਨ ਤਾਂ ਉਡੀਕ ਦੇ ਸ਼ਾਮ ਵੀ ਉਹ ਦਿਨ ਆਉਣ ਭਾਗਾਂ ਵਾਲੇ, ਪਰ ਉਹ ਮੱਸਿਆ ਅਜਿਹੀ ਆਈ, ਉਸ ਦੇ ਵਿੱਚ ਕਲਯੁਗ ਵੀ ਕਾਲਾ, ਭਾਗਾਂ ਵਾਲੇ ਉਹ ਰਾਤ ਵੀ ਕਾਲੀ। ਮਨ ਜਿਹੜੇ ਸਨ ਉਸ ਵੇਲੇ ਜਿੰਨੇ ਬੁੱਝ ਗਏ ਉਹ ਵੀ ਕਾਲੇ ਹੋ ਗਏ। ਉਸ ਵੇਲੇ ਦਾ ਹਾਲ ਜਿਹੜਾ ਸੀ ਕੀ ਸੀ ਵੀ ਮੱਸਿਆ ਨਾ ਆਉਂਦੀ ਤਾਂ ਚੰਗੀ ਸੀ। ਅਜਿਹੀ ਮੱਸਿਆ ਜਿਸ ਮੱਸਿਆ ਵਾਲੇ ਦਿਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਮੁੱਖ ਜਿਹੜਾ ਸੀ ਉਹ ਛੁਪਾ ਲਿਆ। ਸੰਗਤਾਂ ਬੈਠੀਆਂ ਉਡੀਕਦੀਆਂ, ਬਾਬਾ ਜੀ ਦੇਹਰਾਦੂਨ ਤੋਂ ਆਏ ਹੈ, ਕੋਈ ਨਾ ਕੋਈ ਵਚਨ ਸੁਣਾਂਗੇ, ਦਰਸ਼ਨ ਕਰਾਂਗੇ। ਪਰ ਉਹ ਜਿਹੜੀ ਮੱਸਿਆ ਸੀ, ਉਹ ਮੱਸਿਆ ਵਾਲੀ ਰਾਤ ਸੱਚਮੁੱਚੀ ਮੱਸਿਆ ਹੋ ਗਈ, ਕਾਲੀ ਹੋ ਗਈ। ਜਿਸ ਵੇਲੇ ਵੇਖਿਆ ਤੇ ਉਸ ਵੇਲੇ ਭਾਗਾਂ ਵਲੋਂ ਸਾਰੇ ਸੋਚਦੇ ਸਨ ਵੀ ਕਲਯੁਗ ਦੇ ਵਿੱਚ ਦੇਹਾਂ ਜਿਹੜੀਆਂ, ਇਹਨਾਂ ਨੂੰ ਮੱਸਿਆ ਦੀ ਲੋੜ ਨਹੀਂ। ਮਹਾਂਪੁਰਸ਼ਾਂ ਦਾ ਜਾਣਾ, ਮਹਾਂਪੁਰਸ਼ਾਂ ਦਾ ਆਉਣਾ, ਇਹ ਤਾਂ ਹਮੇਸ਼ਾ ਬਖਸ਼ੀ ਦੇ ਦਿਨ ਹੁੰਦੇ ਆ। ਅਮਾਵਸ ਬਖਸ਼ਿਸ਼ ਵਾਲੀ ਸੀ, ਪਰ ਇਸ ਬਖਸ਼ ਦੇ ਦਿਨ, ਇਸ ਅਮਾਵਸ ਦੇ ਦਿਨ ਹਰ ਇੱਕ ਦੀਆਂ ਅੱਖਾਂ ਦੇ ਵਿੱਚੋਂ, ਨੇਤਰਾਂ ਦੇ ਵਿੱਚੋਂ ਪਾਣੀ ਦ੍ਰਿਪ ਦ੍ਰਿਪ ਚੋਂਦਾ ਸੀ। ਕਿਸੇ ਦਾ ਜੀ ਨਹੀਂ ਸੀ ਕਰਦਾ ਵੀ ਮੈਂ ਕਿਸੇ ਨਾਲ ਗੱਲ ਕਰਾਂ, ਮੈਂ ਕਿਸੇ ਨੂੰ ਇਹ ਆਖਾਂ ਵੀ ਮੱਸਿਆ ਭਾਗ ਵਾਲੀ ਹੈ। ਹਰ ਇੱਕ ਦਾ ਮਨ ਉਸ ਵੇਲੇ ਵੈਰਾਗ ਦੀ ਵੀ ਸੀ। ਜਿਸ ਵੇਲੇ ਪੁੱਛਿਆ ਰਤਨ ਸਿੰਘ ਨੂੰ ਅੱਜ ਦਿਨ ਕੀ ਹੈ, ਕਹਿਣ ਲੱਗਿਆ ਮੰਦ ਭਾਗਾ ਦਿਨ ਹੈ। ਦੁਨੀਆ ਪਾਣੀ ਮੱਸਿਆ ਉਹ ਹੈ ਜਿਸ ਮੱਸਿਆ ਵਾਲੀ ਰਾਤ ਦੇ ਵਿੱਚ
ਕੋੜੀਆਂ ਦੇ ਕੋੜ ਦੂਰ ਹੋਏ। ਭਾਗਾਂ ਬਲਿਓ ਉਸ ਦਿਨ ਸਾਡੇ ਕੋਲੋਂ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੇ ਦੀਦਾਰ ਮੁੱਕ ਗਏ। ਮਹੀਨੇ ਦਾ ਅੰਤ ਹੁੰਦਾ ਹੈ, ਤਾਰਿਆਂ ਦੇ ਹਿਸਾਬ ਦੇ ਨਾਲ ਮੰਨਿਆ ਜਾਂਦਾ ਹੈ ਵੀ ਮੱਸਿਆ ਦੇ ਮਹੀਨੇ ਦਾ ਅਖੀਰ ਆ ਗਿਆ। ਪਰ ਜਿਸ ਵੇਲੇ ਬਾਬਾ ਜੀ ਗਏ ਉਸ ਵੇਲੇ ਸਮਝਿਆ ਵੀ ਸਾਡੇ ਸਿਰ ਦੇ ਉੱਤੇ ਹੱਥ ਰੱਖਣ ਵਾਲਾ ਅੱਜ ਨਜ਼ਰ ਨਹੀਂ ਆਉਂਦਾ, ਅੱਜ ਉਹਨਾਂ ਦੇ ਦੀਦਾਰ ਜਿਹੜੇ ਉਹਨਾਂ ਦਾ ਅਖੀਰ ਆ ਗਿਆ। ਕਿਸੇ ਦਾ ਮਨ ਨਹੀਂ ਸੀ ਕਰਦਾ ਵੀ ਮੈਂ ਮੱਸਿਆ ਨੂੰ ਯਾਦ ਕਰਾਂ। ਉਹੀ ਮੱਸਿਆ ਆਈ, ਉਹਦੇ ਵਿੱਚ 14 ਰਤਨ ਕੱਢੇ ਗਏ। ਉਹੀ ਮੱਸਿਆ ਆਈ, ਕੁਸ਼ਤੀਆਂ ਦੇ ਕੁਸ਼ਟ ਦੂਰ ਹੋ ਗਏ। ਪਰ ਇਸ ਵੇਲੇ ਬਾਬਾ ਜੀ ਦੇ ਸਮੇਂ ਇਹ ਮੱਸਿਆ ਆਈ ਭਾਦਰੋਂ ਦੀ, ਉਸ ਵੇਲੇ ਦੀਦਾਰ ਛੁੱਪ ਗਏ। ਉਸ ਵੇਲੇ ਭਾਗਾਂ ਵਾਲਿਓ ਮੁੱਖੜਾ ਤਾਂ ਉਸੇ ਤਰ੍ਹਾਂ ਸੀ, ਦਰਸ਼ਨ ਹੁੰਦੇ ਸਨ, ਪਰ ਉਹ ਜਿਹੜੇ ਬਚਨ ਕੰਨਾਂ ਦੇ ਵਿੱਚ ਪੈਂਦੇ ਸਨ, ਮਧੁਰ ਬਚਨ ਮਿੱਠੇ ਮਿੱਠੇ, ਉਹ ਮੁੱਕ ਗਏ। ਸਾਰਿਆਂ ਦਾ ਜੀ ਕਰਦਾ ਸੀ ਵੀ ਅੱਜ ਬਾਬਾ ਜੀ ਦੇ ਦੀਦਾਰ ਵੀ ਹੋ ਰਹੇ ਹੈ, ਭਾਗ ਵੀ ਬੇਸ਼ੱਕ ਕਿਸੇ ਦੇ ਬਣਦੇ ਹੋਣ ਭਾਵਨਾ ਵਾਲਿਆਂ ਦੇ, ਪਰ ਜੀ ਨਹੀਂ ਕਰਦਾ ਅੱਜ ਇਸ ਧਰਤੀ ਦੇ ਉੱਤੇ ਬੈਠ ਕੇ ਕੋਈ ਖੁਸ਼ੀ ਦੀ ਗੱਲ ਕਰੀਏ, ਕੋਈ ਇੱਕ ਦੂਜੇ ਨੂੰ ਇਸ ਗੱਲ ਕਰੀਏ ਵੀ ਨਿਰੰਕਾਰ ਨੇ ਆਹ ਦਿਨ ਜਿਹੜਾ ਬਖਸ਼ਿਆ, ਇਹ ਦਿਨ ਕਿਹੋ ਜਿਹਾ ਦਿਨ ਬਖਸ਼ਿਆ। ਜੀ ਨਹੀਂ ਸੀ ਕਰਦਾ ਵੀ ਇਸ ਦਿਨ ਦੇ ਉੱਤੇ ਕਿਸੇ ਦੇ ਨਾਲ ਕੋਈ ਦੁੱਖ ਸੁੱਖ ਦੀ ਗੱਲ ਕਰੀਏ। ਸਾਰੀਆਂ ਗੱਲਾਂ ਮੁੱਕ ਗਈਆਂ, ਜਿੱਧਰ ਵੀ ਵੇਖਣਾ ਹਰ ਇੱਕ ਦਾ ਮੁੱਖ ਜਿਹੜਾ ਸੀ ਮਰਝਾਇਆ ਪਿਆ, ਨਾ ਕੋਈ ਸੇਵਕ ਜਿਹੜਾ ਸੀ ਸਿਰ ਝੁਕੇ, ਨਾ ਸੰਗਤ ਜਿਹੜੀ ਸੀ ਹਰ ਇੱਕ ਦਾ ਜੀ ਕਰੇ ਵੀ ਮੈਂ ਦੀਦਾਰ ਕਰਾਂ, ਮੈਂ ਦਰਸ਼ਨ ਕਰਾਂ। ਨਾਲ ਨਾਲ ਹਰ ਕੋਈ ਇਹ ਆਖੇ ਵੀ ਇੱਕ ਵਾਰੀ ਤਾਂ ਕਹਿ ਵੀ ਮੈਂ ਸੱਚਖੰਡ ਨੂੰ ਚੱਲਿਆ। ਜਾਂਦਿਆਂ ਜਾਂਦਿਆਂ ਇੱਕ ਵਾਰ ਤਾਂ ਕਹਿ ਜਾ ਵੀ ਮੈਂ ਚੱਲਿਆ ਜੀ, ਤੁਹਾਨੂੰ ਮੈਂ ਬਖਸ਼ਿਸ਼ ਦੇ ਚੱਲਿਆ। ਭਾਗਮ ਵਾਲਿਓ ਬਖਸ਼ਿਸ਼ ਤਾਂ ਬੇਅੰਤ ਦੇ ਕੇ ਗਏ। ਅੱਜ ਵੀ ਉਹੀ ਮੱਸਿਆ ਜਿਸ ਮੱਸਿਆ ਦੀ ਬਖਸ਼ਿਸ਼ ਲੈਣ ਵਾਸਤੇ ਆਪਾਂ ਆਏ ਹਾਂ, ਪਰ ਮਨ ਜਿਸ ਵੇਲੇ ਮੁਰਝਾ ਜਾਂਦਾ ਉਸ ਵੇਲੇ ਜੀ ਨਹੀਂ ਕਰਦਾ ਵੀ ਮੈਂ ਕਿਸੇ ਦੇ ਨਾਲ ਦੁੱਖ ਭੋਲਾਂ। ਭਾਗਾਂ ਬਲਿਓ ਉਹੀ ਅਸਥਾਨ, ਉਹੀ ਪਲਮ ਜਿਸ ਦੇ ਉੱਤੇ ਬਾਬਾ ਜੀ ਬਿਰਾਜਮਾਨ ਸਨ। ਭਾਗਾਂ ਬਲਿਓ ਉਹੀ ਉਸ ਵੇਲੇ ਦੀਪਕ ਜਗਦੇ ਸਨ, ਉਹੀ ਗੈਸ ਜਗਦੇ ਸਨ। ਭਾਗਾਂ ਬਲਿਓ ਉਹੀ ਸਿੱਖ ਸੰਗਤਾਂ, ਪਰ ਉਹਨਾਂ ਦੇ ਮੂੰਹ ਤੇ ਉਹਨਾਂ ਦੇ ਜਿਹੜੇ ਚਿਹਰੇ ਸਨ ਉਹਨਾਂ ਦੀ ਖੁਸ਼ੀ ਨਹੀਂ ਸੀ। ਜੀ ਕਰਦਾ ਸੀ ਉਸ ਸਮੇਂ ਵੀ ਬਾਬਾ ਜੀ ਦੇ ਦਰਸ਼ਨ ਕਰੀਏ। ਸਾਰੀਆਂ ਸੰਗਤਾਂ ਦਾ ਜੀ ਕਰਦਾ ਸੀ, ਪਰ ਰਾਤ ਨੂੰ ਇੰਨਾ ਇਕੱਠ, ਪਤਾ ਨਹੀਂ ਕਿਸ ਨੇ ਸੁਨੇਹੇ ਦਿੱਤੇ, ਕਿਸ ਨੇ ਬਾਬਾ ਜੀ ਦੇ ਬਾਰੇ ਜਾ ਕੇ ਦੱਸਿਆ ਵੀ ਉਹ ਤਾਂ ਸੱਚਖੰਡ ਚਲੇ ਗਏ ਹੈ। ਭਾਗਾਂ ਬਲਿਓ ਕੁਦਰਤ ਵੀ ਰੋਵੇ, ਉਸ ਵੇਲੇ ਹਵਾ ਜਿਹੜੀ ਸੀ ਉਸ ਦੇ ਵਿੱਚ ਵੀ ਸੱਤ ਨਾ ਰਿਹਾ, ਇੰਨੀ ਗਰਮੀ ਪਵੇ ਵੀ ਹਵਾ ਦਾ ਜੀ ਨਹੀਂ ਸੀ ਕਰਦਾ ਵੀ ਮੈਂ ਕਿਸੇ ਪੁਰਸ਼ ਨੂੰ ਸਪਰਸ਼ ਕਰਾਂ। ਅੰਮ੍ਰਿਤ ਵੇਲੇ ਇਸ ਵੇਲੇ ਦੀਦਾਰ ਹੋਏ। ਭਾਗਾਂ ਬਲਿਓ ਹਰ ਇੱਕ ਦਾ ਜੀ ਸੀ ਵੀ ਆਹ ਜਿਹੜਾ ਸਮਾਂ ਸੀ ਇਹ ਮੱਸਿਆ ਨਾ ਆਉਂਦੀ ਤਾਂ ਚੰਗਾ ਸੀ, ਕੀ ਲੈਣਾ ਸੀ ਇਸ ਮੱਸਿਆ ਦੇ ਕੋਲੋਂ। ਨਿਰੰਕਾਰ ਦੀ ਨੀਤ, ਨਿਰੰਕਾਰ ਦੀ ਰੀਤ, ਨਿਰੰਕਾਰ ਨੂੰ ਜੋ ਪਾਉਂਦਾ ਉਸ ਨੂੰ ਕੌਣ ਰੋਕੇ।
ਭਾਗਾਂ ਵਾਲਿਓ ਜਿੱਧਰ ਵੀ ਵੇਖੋ ਨੇਤਰਾਂ ਦੇ ਵਿੱਚ ਹਿੰਝਾਂ ਹੀ ਹਿੰਝਾਂ, ਨੇਤਰਾਂ ਦੇ ਵਿੱਚ ਆਂਸੂ ਆਂਸੂ। ਕੋਈ ਵੀ ਨੇਤਰ ਅਜਿਹਾ ਨਹੀਂ ਸੀ ਜਿਸ ਨੇਤਰ ਨੂੰ ਵੇਖੀਏ ਵੀ ਕੋਈ ਤਾਂ ਸੁੱਕਾ ਹੋਵੇ। ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਭਾਈ ਸੰਤ ਮੂਹੇ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ, ਰੋਹਬੋ ਸਾਕਤ ਵਾਪਰੇ ਹਾਟਾ ਹਾਟ ਬਕਾਏ। ਮੂੰਹ ਦੇ ਵਿੱਚੋਂ ਸ਼ਬਦ ਤਾਂ ਨਿਕਲਿਆ ਪਰ ਉਸੇ ਵੇਲੇ ਅੱਖਾਂ ਜਿਹੜੀਆਂ ਸਨ ਉੱਪਰ ਆਈਆਂ, ਨੇਤਰਾਂ ਤੋਂ ਜਲ ਡੁੱਲ ਡੁੱਲ ਕੇ ਪਵੇ। ਕਹਿਣ ਵੀ ਲਿਖਿਆ ਵੀ ਭਗਤਾਂ ਦਾ, ਬਾਣੀ ਵੀ ਭਗਤਾਂ ਦੀ ਹੈ, ਪਰ ਇਸ ਗੱਲ ਨੂੰ ਜਰਨਾ ਇੰਨਾ ਔਖਾ। ਅਸਮਾਨ ਡਿੱਗ ਪਏ, ਸੌ ਵਾਰੀ ਡਿੱਗ ਪਏ ਉਸ ਦੇ ਥੱਲੇ, ਕੋਈ ਵੀ ਸਮਝਦੇ ਆ ਵੀ ਦੁੱਖ ਨਹੀਂ। ਦੁਨੀਆਂ ਤੋਂ ਸਮੇਤ ਜਿਹੜਾ ਉਹ ਡਿੱਗ ਪਵੇ, ਸਾਰੀ ਧਰਤੀ ਜਿਹੜੀ ਹੈ ਉਹ ਗਰਕ ਹੋ ਜੇ, ਸਮਝਦੇ ਆ ਵੀ ਕੋਈ ਵੀ ਦੁੱਖ ਨਹੀਂ। ਪਰ ਮੈਂ ਕੀ ਆਖਾਂ ਅੱਜ, ਕੀ ਇਹ ਮੱਸਿਆ ਭਾਗ ਵਾਲੀ ਹੈ ਜਾਂ ਭਾਗ ਗੁਆ ਕੇ ਗਈ, ਬਖਸ਼ਿਸ਼ ਦੇਣ ਵਾਲੀ ਹੈ ਜਾਂ ਬਖਸ਼ਿਸ਼ ਲੈ ਕੇ ਚਲੀ ਗਈ, ਸਮਝ ਨਹੀਂ ਆਉਂਦੀ। ਭਾਗਾਂ ਵਾਲਿਓ ਜਿੱਧਰ ਵੀ ਕੋਈ ਬੈਠਾ ਸੀ, ਹਰ ਇੱਕ ਦਾ ਮਨ ਇੱਕ ਦੂਜੇ ਨੂੰ ਇਸ਼ਾਰਾ ਕਰਦੇ ਸਨ, ਬਾਈ ਰੋਹ ਨਾ। ਪਰ ਉਹ ਜਿਹੜੀਆਂ ਪਿਆਰ ਦੀਆਂ ਭੁੱਬਾਂ ਸਨ, ਉਹਨਾਂ ਨੂੰ ਕੌਣ ਰੋਕੇ, ਉਹਨਾਂ ਨੂੰ ਕੌਣ ਟੋਕੇ ਵੀ ਤੁਸੀਂ ਨਾ ਰੋਵੋ। ਭਾਗਾਂ ਵਾਲਿਓ ਹਰ ਇੱਕ ਦਾ ਜੀ ਕਰਦਾ ਸੀ ਵੀ ਹੋਰ ਤਾਂ ਕਿਸੇ ਦੇ ਨਾਲ ਦੁੱਖ ਨਾ ਸੁੱਖ ਦੀ ਗੱਲ ਹੈ, ਚਲੋ ਮਨ ਦੇ ਨਾਲ ਮੰਝ, ਮਨ ਦੇ ਨਾਲ ਝਗੜਾ, ਮਨ ਦੇ ਨਾਲ ਸਤ ਕਰੀਏ। ਗੁਰਮੁਖ ਜਨੋ, ਉਹ ਦਿਨ ਜਿਹੜਾ ਸੀ, ਉਸ ਦਿਨ ਦੇ ਵਿੱਚ ਕਿਸੇ ਦਾ ਮਨ ਜਿਹੜਾ ਸੀ ਧੀਰਜ ਦੇ ਵਿੱਚ ਨਜ਼ਰ ਨਹੀਂ ਸੀ ਆਉਂਦਾ। ਜਿਸ ਵੇਲੇ ਮੱਸਿਆ ਆਈ, ਬੜੇ ਸਮੇਂ ਤੋਂ ਬਾਅਦ ਅੱਜ ਉਹ ਮੱਸਿਆ ਯਾਦ ਆਈ। ਅੱਜ ਵੀ ਮੱਸਿਆ, ਉਹਦਨ ਵੀ ਮੱਸਿਆ ਸੀ, ਜਿਸ ਦਿਨ ਮੇਰਾ ਸਿਰ ਦਾ ਸਾਈਂ, ਜਿਸ ਦਿਨ ਸਾਡਾ ਰਾਕਾ ਜਿਹੜਾ ਸੀਸਾ ਨਿਕਲਣ ਨੂੰ ਤੁਰ ਚੱਲਿਆ, ਅੱਜ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਬੈਠੇ ਹਾਂ। ਉਹੀ ਮੱਸਿਆ ਯਾਦ ਆਉਂਦੀ ਹੈ, ਉਹੀ ਸਮਾਂ ਯਾਦ ਆਉਂਦਾ ਹੈ, ਉਹੀ ਅੱਖਾਂ ਦੇ ਵਿੱਚ ਰੋਣ ਹੈ, ਉਹੀ ਅੱਖਾਂ ਦੇ ਵਿੱਚ ਪਿਆਰ ਹੈ। ਜਿਸ ਵੇਲੇ ਸਾਹਮਣੇ ਨਜ਼ਰ ਆਉਂਦਾ ਹੈ ਵਾਹਵਾ ਜੀ ਦਾ ਆਸਣ, ਬਾਰਾਂ ਦਰੀ ਦੇ ਉਰਲੇ ਪਾਸੇ, ਸੱਚਖੰਡ ਦੇ ਅਗਲੇ ਪਾਸੇ, ਜਿਸ ਵੇਲੇ ਦਰਸ਼ਨ ਹੁੰਦੇ ਆ, ਉਹ ਸਮਾਂ ਵੇਖਿਆ ਹੋਇਆ, ਮਨ ਦੇ ਵਿੱਚ ਵਸਿਆ ਹੋਇਆ। ਵਾਹਵਾ ਜੀ ਦਾ ਆਸਣ, ਭਾਗਾਂ ਵਾਲਿਓ ਬਰਫ ਚਾਰ ਛਪੇਰੇ, ਬਰਫ ਦੇ ਨਾਲ ਨਾਲ ਭਾਵੇਂ ਠੰਡਕ ਸੀ, ਭਾਵੇਂ ਉਹ ਬਰਫ ਨੂੰ ਨਜ਼ਰ ਕਰੀਏ ਤੇ ਲੋਕ ਵੀ ਆਖਦੇ ਸਨ ਵੀ ਚੰਗੀ ਹੈ, ਪਰ ਮਨ ਇਹ ਕਰਦਾ ਸੀ ਵੀ ਸਰੀਰ ਦੇ ਨਾਲ ਲੱਗਿਆ ਹੋਇਆ ਜਲ ਹੈ, ਧਰਤੀ ਦੇ ਉੱਤੇ ਨਾ ਡਿੱਗੇ, ਮੇਰੇ ਲੱਭਾਂ ਦੇ ਉੱਤੇ ਡਿੱਗੇ, ਮੇਰੇ ਮੂੰਹ ਦੇ ਵਿੱਚ ਹੀ ਇਹ ਜਲ ਪਵੇ ਚੰਗਾ ਹੈ। ਖਬਰੇ ਕਿੰਨੀਆਂ ਕੁ ਕੁੱਟਾਂ ਜਿਹੜੀਆਂ ਸਨ ਉਹ ਦਾਸ ਨੇ ਵੀ ਉਸ ਵੇਲੇ ਭਰੀਆਂ ਹੋਣਗੀਆਂ। ਬਰਫ ਦਾ ਪਾਣੀ ਭਾਵੇਂ ਕਿੰਨਾ ਹੀ ਠੰਡਾ ਸੀ, ਪਰ ਜਿਸ ਵੇਲੇ ਮੂੰਹ ਨੂੰ ਲੱਗਣਾ, ਉਸ ਵੇਲੇ ਉਹ ਵੀ ਐਂ ਲੱਗਣਾ ਵੀ ਤੱਤਾ ਲੋਹ ਵਰਗਾ। ਪਰ ਕੀਤਾ ਕੀ ਜਾਵੇ, ਮਾਲਕ ਦਾ ਹੁਕਮ ਹੈ, ਮਾਲਕ ਦੀ ਰਜ਼ਾ ਹੈ। ਜੇਕਰ ਨਿਰੰਕਾਰ ਦਾ ਹੁਕਮ ਆਇਆ ਤੇ ਬਾਬਾ ਜੀ ਨੇ ਉਸ ਵੇਲੇ ਕਿਹੜਾ ਕਹਿਣਾ ਸੀ ਵੀ ਮੈਂ ਅਜੇ ਠਹਿਰ ਕੇ ਆਉਣਾ ਹੈ। ਕਲਯੁਗ ਸੀ, ਕਲਯੁਗ ਦੀਆਂ ਵਾਗਾਂ,
ਭਾਗਾਂ ਵਲਿਓ ਜਿਸ ਵੇਲੇ ਦੇਖਦੇ ਸੀ ਕਲ ਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ। ਭਾਵੇਂ ਉਸ ਰਥ ਦੇ ਵਿੱਚ ਬੈਠ ਕੇ ਕਲ ਯੁਗ ਜਿਹੜਾ ਸੀ ਚਾਰ ਛਪੇਰੇ ਉਸ ਅਸਥਾਨ ਦੀ ਟੁਰਿਆ ਫਿਰਦਾ ਸੀ, ਪਰ ਕੀ ਮਜਾਲ ਉਸ ਸਮੇਂ ਦੇ ਵਿੱਚ ਕੋੜ ਦਾ ਇੱਕ ਵੀ ਉਸ ਜਗ੍ਹਾ ਦੇ ਵਿੱਚ ਸਵਾਸ ਕਿਸੇ ਦੇ ਮਨ ਦੇ ਵਿੱਚੋਂ ਨਿਕਲਦਾ ਹੋਵੇ। ਨਾ ਕੂੜ ਸੀ ਨਾ ਕੂੜ ਦਾ ਪਸਾਰਾ ਸੀ, ਐਂ ਲੱਗਦਾ ਸੀ ਵੀ ਜਿਵੇਂ ਬਾਬਾ ਜੀ ਬੈਠੇ ਆਪਣੇ ਆਸਣ ਦੇ ਉੱਤੇ ਬੈਠੇ ਦੀਦਾਰ ਦੇ ਰਹੇ ਆ, ਬਖਸ਼ਾਂ ਵੀ ਬਖਸ਼ ਰਹੇ ਆ, ਪਰ ਐਂ ਲੱਗਦਾ ਸੀ ਵੀ ਉਹਨਾਂ ਦੇ ਇਸ਼ਾਰੇ ਉਹਨਾਂ ਦੀਆਂ ਨਜ਼ਰਾਂ ਉਹਨਾਂ ਦਾ ਮੁੱਖ ਜਿਹੜਾ ਹੈ ਖਬਰੇ ਕਿਸੇ ਵੇਲੇ ਖੁੱਲ੍ਹੇ ਅਤੇ ਉਸ ਵੇਲੇ ਹੋਰ ਵੀ ਬਚਨ ਕੰਨਾਂ ਦੇ ਵਿੱਚ ਪੈਣ। ਉਸ ਸਮੇਂ ਨੂੰ ਜਿਸ ਵੇਲੇ ਜਿਸ ਨੇ ਵੇਖਿਆ ਉਸ ਨੂੰ ਯਾਦ ਆਉਂਦਾ ਹੈ, ਐਂ ਲੱਗਦਾ ਵੀ ਜਿਉਂਦੇ ਤਾਂ ਹੈ ਪਰ ਸਵਾਸ ਨਹੀਂ ਨਿਕਲਦਾ। ਮਨ ਦੇ ਵਿੱਚ ਪਿਆਰ ਤਾਂ ਹੈ ਪਰ ਫੋੜ ਕੇ ਕਿਹਨੂੰ ਦੱਸਾਂ, ਅੰਦਰ ਜਿਹੜਾ ਉਹ ਰਿੱਝੀ ਤੁਰਿਆ ਜਾਂਦਾ, ਅੰਦਰ ਸ਼ਾਂਤ ਨਹੀਂ, ਅੰਦਰ ਆਪਣੀ ਚਾਤੀ ਮਾਰ ਕੇ ਵੇਖਦਾ ਅਤੇ ਉਸ ਵੇਲੇ ਐਂ ਲੱਗਦਾ ਸੀ ਵੀ ਮੈਂ ਵੀ ਨਾਲ ਹੀ ਟੁਰ ਜਾਵਾਂ। ਏਡੀਆਂ ਬਖਸ਼ਾਂ ਦੇਣ ਵਾਲਾ ਕਲਯੁਗ ਦੇ ਵਿੱਚ, ਕਲਯੁਗ ਦੁਰਦ ਦੂਰ ਕਰਮੇ ਕੋ, ਭਾਗਾਂ ਵਲਿਓ ਉਹਨਾਂ ਨੇ ਇਸ ਧਰਤੀ ਦੇ ਉੱਤੇ ਜਨਮ ਲਿਆ, ਅੱਜ ਦੇ ਦਿਨ ਚਲੇ ਗਏ। ਧਰਤੀ ਉਹੀ ਹੈ ਪਰ ਭਾਗ ਨਜ਼ਰ ਨਹੀਂ ਆਉਂਦਾ, ਪੁਰਸ਼ ਉਹੀ ਸਨ ਪਰ ਉਹਨਾਂ ਦੇ ਚਿਹਰੇ ਤੇ ਖੁਸ਼ੀ ਨਹੀਂ ਸੀ ਨਜ਼ਰ ਆਉਂਦੀ। ਭਾਗਾਂ ਵਲਿਓ ਉਸ ਸਮੇਂ ਨੂੰ ਜਿਸ ਵੇਲੇ ਯਾਦ ਕਰਦੇ ਹਾਂ, ਜਿੰਨੀ ਕੁ ਉਸ ਵੇਲੇ ਦੀ ਸੰਗਤ ਹੈ ਸਾਰੀ ਸੰਗਤ ਜਿਹੜੀ ਹੈ ਉਹ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ। ਭਾਗਾਂ ਵਲਿਓ ਪਰ ਉਸ ਵੇਲੇ ਜਿਗਰਾ ਸੀ ਕੁਦਰਤ, ਜਿਸ ਕੁਦਰਤ ਨੇ ਇੱਕ ਵਾਰੀ ਵੀ ਇਹ ਨਹੀਂ ਕਿਹਾ ਵੀ ਤੂੰ ਚੱਲਿਆ ਮੈਂ ਵੀ ਤੇਰੇ ਨਾਲ ਜਾਣਾ। ਕਿਸੇ ਵੇਲੇ ਧੁੱਪ ਨੇ ਇਹ ਨਹੀਂ ਸੀ ਕਿਹਾ ਵੀ ਮੈਂ ਥੋੜ੍ਹਾ ਜਿਹਾ ਬਦਲ ਕਰਦਿਆਂ, ਉਹਦਾ ਵੀ ਮਨ ਇੰਨਾ ਅਸ਼ਾਂਤ ਸੀ ਜ਼ਰਾ ਜ਼ਰਾ ਜਿਹੜਾ ਸੀ ਉਹ ਤਪਿਆ ਪਿਆ। ਦਰਖਤਾਂ ਦੀਆਂ ਛਾਵਾਂ ਆਏ ਲੱਗਦੀਆਂ ਸਨ ਜਿਵੇਂ ਖਾਣ ਨੂੰ ਆਉਂਦੀਆਂ, ਤੱਤੀਆਂ ਲੋਹਾਂ ਤੱਤੀਆਂ ਭਾਗਾਂ ਵਲਿਓ ਉਸ ਵੇਲੇ ਦੀਆਂ ਹਵਾਵਾਂ, ਚੰਦਰਮਾ ਉਸ ਵੇਲੇ ਜੇਕਰ ਚੜ੍ਹੇ ਤੇ ਉਸ ਵੇਲੇ ਐਂ ਲੱਗਣਾ ਸੀ ਵੀ ਇਹ ਵੀ ਠੰਡਾ ਨਹੀਂ। ਭਾਗਾਂ ਵਲਿਓ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਆਪਣੇ ਆਸਣ ਦੇ ਉੱਤੇ ਉਸ ਦਿਨ ਵੀ ਬਿਰਾਜਮਾਨ, ਅਗਲੇ ਦਿਨ ਵੀ ਬਿਰਾਜਮਾਨ, ਉਸ ਤੋਂ ਅਗਲੇ ਦਿਨ ਜਿਸ ਵੇਲੇ ਜਾਣ ਦਾ ਸਮਾਂ ਬਣਿਆ ਤੇ ਉਸ ਵੇਲੇ ਤੱਕ ਦਾ ਨਜ਼ਾਰਾ ਅੱਖਾਂ ਦੀ ਅੱਗੇ ਤੁਰਿਆ ਆਉਂਦਾ ਹੈ। ਅੱਜ ਜੀ ਕਰਦਾ ਵੀ ਅਮਾਵਸ ਤਾਂ ਹੈ, ਭਾਵੇਂ ਰੱਬ ਨੇ ਬਖਸ਼ਿਸ਼ ਦਾ ਦਿਨ ਬਣਾਇਆ ਪਰ ਮੇਰੇ ਪਾਣੀ ਉਹ ਦਿਨ ਜਿਹੜਾ ਹੈ ਐਂ ਲੱਗਦਾ ਵੀ ਨਾ ਹੀ ਚੜ੍ਹਦਾ ਤਾਂ ਚੰਗਾ ਸੀ, ਪਰ ਅੱਜ ਦਾ ਦਿਨ ਜਿਸ ਵੇਲੇ ਉਸਤ ਹੋ ਰਹੀ ਹੈ ਪਰਮੇਸ਼ਰ ਦੀ ਗੁਰਬਾਣੀ ਗੁਰੂ ਦੀ ਗਾਇਨ ਹੋ ਰਹੀ ਹੈ, ਸ਼੍ਰੀ ਅਖੰਡ ਪਾਠਾਂ ਦਾ ਪਾਠ ਹੋ ਰਿਹਾ ਹੈ, ਫਿਰ ਜੀ ਕਰਦਾ ਵੀ ਤੇਰਾ ਸ਼ੁਕਰ ਹੈ ਆਹ ਜਿਹੜੀ ਬਖਸ਼ਿਸ਼ ਦੇ ਕੇ ਚੱਲਿਆ ਗਿਆ ਅੱਜ ਤੇਰੇ ਇਸ ਬਖਸ਼ਿਸ਼ ਦੇ ਸਦਕੇ ਤਾਂ ਜੋ ਰਹੇ ਹਾਂ। ਤੈਨੂੰ ਯਾਦ ਕਰਦੇ ਹਾਂ ਕਿਸੇ ਬਹਾਨੇ ਕਰੀਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸ਼੍ਰੀ ਅਖੰਡ ਪਾਠ ਹੈ, ਕਿੰਨੇ ਕੁ ਪਰਿਵਾਰ ਦੇ ਇੱਥੋਂ ਬਖਸ਼ਾਂ ਲੈਣ ਦੀ ਕਾਤਰ ਕਰਵਾ ਰਹੇ ਹੈ, ਕਿੰਨਿਆਂ ਕੁ ਦਾ ਮਨ ਬਣਿਆ ਪਿਆ, ਕਿੰਨੀ ਕੁ ਤੇਰੀ ਬਾਣੀ ਜਿਹੜੀ ਹੈ ਉਸ ਨੂੰ ਪੜ੍ਹ ਪੜ੍ਹ ਕੇ ਬਖਸ਼ਾਂ ਲੈ ਰਹੇ ਹੈ।
ਚੱਲ ਜੇ ਤੂੰ ਇਹਨਾਂ ਗੱਲਾਂ ਦੇ ਵਿੱਚ ਰਾਜ਼ੀ ਹੈ ਜੀ ਸਰ ਕੇ ਰਾਜ਼ੀ ਰਹੋ। ਜਿੰਨੇ ਵੀ ਪਰਿਵਾਰ ਆਏ ਆ ਸਾਰਿਆਂ ਨੂੰ ਬਖਸ਼ਾਂ ਦੇ। ਜੇ ਕੋਈ ਸੁਣਦਾ ਤੈਨੂੰ ਯਾਦ ਕਰਦਾ ਉਸ ਨੂੰ ਵੀ ਬਖਸ਼ ਦੇ, ਜਿਹੜੇ ਬਹਾਨੇ ਤੇਰਾ ਜੀ ਕਰਦਾ ਉਸੇ ਬਹਾਨੇ ਬਖਸ਼ ਦੇ। ਪਾਗਮ ਲਿਓ ਅੱਜ ਆਪਾਂ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਪਿਆਰ ਦੀਆਂ ਬਖਸ਼ਾਂ ਲੈਣ ਆਏ ਹਾਂ। ਉਹੀ ਅਮਾਵਸ ਹੈ, ਮਨ ਝੁਰਦਾ, ਮਨ ਜਿਹੜਾ ਉਸ ਮਾਸਿਆਂ ਨੂੰ ਯਾਦ ਕਰਕੇ ਖਲੋਂਦਾ ਨਹੀਂ। ਪਰ ਜਿਵੇਂ ਤੇਰੀ ਰਜ਼ਾ, ਜਿਵੇਂ ਤੇਰੀ ਮਰਜ਼ੀ ਹੈ, ਜਿਵੇਂ ਤੂੰ ਬਖਸ਼ਿਸ਼ ਦੇਣੀ ਹੈ ਤਿਵੇਂ ਦੇ। ਜਿੰਨੇ ਵੀ ਆਏ ਹੈ ਕੋਈ ਵੀ ਖਾਲੀ ਨਾ ਜਾਵੇ। ਜਿਹੜੇ ਬਹਾਨੇ ਤੂੰ ਆਪਣੇ ਗੱਲ ਹੋਣਾ ਉਸੇ ਬਹਾਨੇ ਲਾ, ਜਿਹੜੇ ਬਹਾਨੇ ਤੈਂ ਆਪਣਿਆਂ ਨੂੰ ਆਪ ਤੇ ਬਣਾਉਣਾ ਉਸੇ ਬਹਾਨੇ ਬਣਾ। ਤੂੰ ਆਪਣੀ ਰਜ਼ਾ ਦੇ ਵਿੱਚ ਰੱਖ, ਆਪਣੇ ਪਿਆਰ ਦੇ ਵਿੱਚ ਰੱਖ, ਆਪਣੀਆਂ ਬਖਸ਼ਿਸ਼ਾਂ ਦੇਣ ਵਾਸਤੇ ਆਪਣੇ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖ। ਇਹ ਬਖਸ਼ਿਸ਼ ਦੇ ਮਿਹਰ ਕਰ ਸਾਡੇ ਉੱਤੇ। ਜਿਹੜਾ ਕਹਿਰ ਦਾ ਵਰਤਾਰਾ ਕਲਯੁਗ ਦਾ ਉਸ ਨੂੰ ਸਾਨੂੰ ਬਖਸ਼ੀ ਰੱਖ। ਜਿਹੜੀ ਰਜ਼ਾ ਦੇ ਵਿੱਚ ਰੱਖਣਾ ਉਸੇ ਰਜ਼ਾ ਦੇ ਵਿੱਚ ਰੱਖ। ਸ਼ੁਕਰ ਆ ਤੇਰਾ, ਤੇਰੀ ਯਾਦ ਕਰ ਕਰਕੇ, ਤੇਰੀਆਂ ਬਰਸੀਆਂ ਬਣਾ ਕੇ ਆਪਣੇ ਮਨ ਨੂੰ ਹੋੜਾ ਦਿੰਦੇ ਹਾਂ, ਆਪਣੇ ਮਨ ਨੂੰ ਕੜਿਆਉਂਦੇ ਹਾਂ। ਜੀ ਕਰਦਾ ਵੀ ਤੇਰੀ ਯਾਦ ਦੇ ਵਿੱਚ ਇਸੇ ਤਰ੍ਹਾਂ ਹੀ ਬੈਠੇ ਰਹੀਏ। ਸ਼ੁਕਰ ਆ ਤੇਰਾ, ਤੇਰੀ ਦਰਗਾਹ ਦਾ ਸ਼ੁਕਰ ਹੈ, ਤੇਰੀ ਬਖਸ਼ਿਸ਼ ਦਾ ਸ਼ੁਕਰ ਹੈ। ਤੂੰ ਸਾਰਿਆਂ ਨੂੰ ਆਪਣੀ ਬਣਾਈ ਰੱਖ, ਸਾਰਿਆਂ ਨੂੰ ਆਪਣੀ ਚਰਨ ਕਮਲਾਂ ਦੇ ਨਾਲ ਲਾਈ ਰੱਖ। ਇਹ ਸਾਨੂੰ ਬਖਸ਼ਿਸ਼ ਦੇ। ਆਓ ਕੁਝ ਸਮੇਂ ਵਾਸਤੇ ਸਤਿਗੁਰੂ ਜੀ ਦੀ ਰੱਬੀ ਬਾਣੀ, ਉਸ ਦੀ ਬਖਸ਼ਿਸ਼ ਪ੍ਰਾਪਤ ਕਰਨ ਦੀ ਕਿਰਪਾਲਤਾ ਕਰੋ।

ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਹੈ, ਇੱਕ ਤਾਂ ਸੰਸਾਰ ਦੇ ਵਿੱਚ ਆਉਂਦੇ ਹੈ, ਜਨਮ ਲੈ ਕੇ ਚਲੇ ਜਾਂਦੇ ਹੈ, ਜਿਸ ਵੇਲੇ ਮੌਤ ਹੁੰਦੀ ਹੈ ਉਸ ਤੋਂ ਬਾਅਦ ਧਰਮ ਰਾਜ ਦੀ ਪੁਰੀ ਦੇ ਵਿੱਚ ਜਾਣਾ ਪੈਂਦਾ ਹੈ। ਲੇਖਾ ਹੁੰਦਾ, ਲੇਖੇ ਦੇ ਵਿੱਚ ਜੇ ਕਿਸੇ ਦਾ ਕੋਈ ਜਾਮਨ ਹੋਵੇ ਤੇ ਸੌਖਾ, ਜੇ ਜਾਮਨ ਨਾ ਹੋਵੇ ਤੇ ਸੌਖਾ ਨਹੀਂ। ਜਿਨ੍ਹਾਂ ਦੇ ਜਾਮਨ ਹੈ, ਜਿਨ੍ਹਾਂ ਦੇ ਜਾਮਨ ਮਹਾਂਪੁਰਸ਼ ਹੈ, ਉਹਨਾਂ ਨੂੰ ਬਖਸ਼ਿਸ਼ ਮਿਲੀ ਵੀ ਹੈ, ਉਹਨਾਂ ਦੇ ਸਦਕਾ ਸਾਡੇ ਵੀ ਭਾਗ ਬਣਦੇ ਆ, ਸਾਨੂੰ ਵੀ ਦਾਤਾਂ ਮਿਲਦੀਆਂ, ਸਾਡੇ ਉੱਤੇ ਵੀ ਕਿਰਪਾ ਹੁੰਦੀ ਹੈ। ਸਭ ਰਸ ਤੇ ਸਕੇਰੀ ਦਾ ਹੈ ਭਾਗਾਂ ਵਾਲਿਓ, ਜਿੰਨੇ ਵੀ ਸੰਸਾਰ ਦੇ ਰਸ ਹੈ ਸਾਰੇ ਹਿਰਦੇ ਦੇ ਵਿੱਚ ਹੈ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਜਿਨ ਹਰ ਵਸਿਆ ਮਨ ਮਾਹੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਪਿਆ, ਉਹਨਾਂ ਦੇ ਅੰਦਰ ਸਾਰੀ ਰਸ ਹੈ, ਉਹਨਾਂ ਦੇ ਪਰਮੇਸ਼ਰ ਦਾ ਪਿਆਰ ਹੈ। ਦੁਨੀਆਂ ਭਾਵੇਂ ਅਸੀਂ ਸਾਰੇ ਤੁਰੇ ਫਿਰਦੇ ਹਾਂ, ਕੋਈ ਕਿਸੇ ਪਾਸੇ ਜਾਂਦਾ, ਕੋਈ ਕਿਸੇ ਪਾਸੇ ਜਾਂਦਾ, ਪਰ ਜਿਹਦਾ ਜਾਮਨ ਕੋਈ ਮਹਾਂਪੁਰਸ਼ ਹੈ ਉਸ ਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ। ਉਸ ਨੇ ਗੁਰੂ ਨਾਨਕ ਦੇ ਨਾਲ ਮਿਲਾਉਣਾ, ਜਿਹੜਾ ਗੁਰੂ ਨਾਨਕ ਦੇ ਨਾਲ ਮਿਲਾਉਣ ਵਾਲਾ ਉਹਦੀ ਸੰਗਤ ਪਲੀ ਹੈ। ਇਹੋ ਜਿਹੇ ਕੋਈ ਮਿਲ ਜਾਣ, ਉਹਨਾਂ ਦੇ ਦਰਸ਼ਨ ਹੋਣ, ਉਹਨਾਂ ਦਾ ਪਿਆਰ ਸਾਨੂੰ ਮਿਲਿਆ ਰਵੇ ਤੇ ਚੰਗਾ ਹੀ ਚੰਗਾ ਹੈ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ, ਹਰ ਦਰਗਾਹ ਤੇ ਮੁਖ ਉਜਲੇ, ਤਿੰਨ ਕੋ ਸਭ ਵੇਖਣ ਜਾਹੇ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਉਹਨਾਂ ਦੇ ਮੁਖ ਸਦਾ ਸਦੀਵ ਉਜਲੇ ਹੁੰਦੇ ਆ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਪਿਆ ਹੁੰਦਾ ਹੈ, ਭਾਗ ਮਲਿਓ ਸੰਸਾਰ ਉਹਨਾਂ ਦੇ ਦਰਸ਼ਨ ਕਰਨ ਆਉਂਦਾ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਹੁੰਦਾ ਹੈ। ਅੱਜ ਆਪਾਂ ਇਸੇ ਕਰਕੇ ਇੱਥੇ ਆਏ ਹਾਂ, ਬਾਬਾ ਜੀ ਦੇ ਹਿਰਦੇ ਦੇ ਵਿੱਚ ਨਾਮ ਸੀ, ਉਸ ਨਾਮ ਦੀ ਰੰਗਣਾ ਦੇ ਵਿੱਚ ਅਸੀਂ ਰੰਗਣ ਵਾਸਤੇ ਆਏ ਹਾਂ। ਕਿੱਡੀ ਵੱਡੀ ਬਖਸ਼ਿਸ਼ ਹੈ, ਦੁਨੀਆਂ ਸਾਰੀ ਵੇਖਣ ਆਉਂਦੀ ਹੈ, ਉਹਨਾਂ ਦੇ ਦਰਸ਼ਨ ਕਰਨ ਆਉਂਦੀ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਪਿਆ ਹੋਵੇ। ਭਾਗਾਂ ਵਾਲਿਓ, ਅੱਜ ਭਾਗ, ਅੱਜ ਦਰਸ਼ਨ ਕਿਸ ਵਾਸਤੇ ਸੰਗਤ ਕਰਨ ਆਈ ਹੈ? ਅੱਜ ਬਖਸ਼ਿਸ਼ ਦਾ ਦਿਨ ਵੀ ਹੈ, ਅੱਜ ਆਪਾਂ ਉਹਨਾਂ ਦੇ ਦਰਸ਼ਨ ਕਰਨ ਆਏ ਹਾਂ ਜਿਨ੍ਹਾਂ ਨੇ ਆਪ ਸਾਰੇ ਸਾਡੀਆਂ ਜਿੰਨੇ ਵੀ ਅਸੀਂ ਸਿੱਖ ਸੰਗਤਾਂ ਸਾਡੀ ਵਾਂਹ ਫੜੀ, ਕਲਯੁੱਗ ਦੇ ਵਿੱਚ ਜਾਮਨ ਬਣੇ, ਸਾਨੂੰ ਲੇਖੇ ਦੇ ਵਿੱਚੋਂ ਬਚਾਉਣ ਵਾਸਤੇ ਆਪ ਕਿਰਪਾ ਕੀਤੀ। ਇਸੇ ਕਰਕੇ ਤਾਂ ਅੱਜ ਅਸੀਂ ਆਏ ਹਾਂ, ਇਸੇ ਕਰਕੇ ਤਾਂ ਸਾਹਿਬ ਦਾ ਅਸੀਂ ਗੁਣ ਗਾਉਂਦੇ ਹਾਂ, ਸ਼ੁਕਰ ਹੈ ਤੇਰਾ ਇਹ ਪਰਮੇਸ਼ਰ। ਅਸੀਂ ਭਾਵੇਂ ਕਿਸੇ ਵੇਲੇ ਭੁੱਲੀਏ, ਪਰ ਤੂੰ ਨਾ ਭੁੱਲੀ, ਤੂੰ ਨਾ ਭੁਲਾਈ, ਤੂੰ ਸਾਨੂੰ ਹਮੇਸ਼ਾ ਹੀ ਆਪਣੇ ਚਰਨ ਕਮਲਾਂ ਦਾ ਆਸਰਾ ਦੇਈ, ਇਹ ਸਾਡੇ ਤੇ ਬਖਸ਼ਿਸ਼ ਕਰਦੇ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ, ਜਿਨ ਨਿਰਭਉ ਨਾਮ ਧਿਆਇਆ, ਤਿਨ ਕੋ ਭਉ ਕੋਈ ਨਾਹੀ। ਭਾਗਾਂ ਵਾਲਿਓ, ਪਰਮੇਸ਼ਰ ਦਾ ਨਾਮ ਨਿਰਭਉ ਜਪਾ ਸਗਲ ਭਉ ਮਿਟਾ। ਪਰਮੇਸ਼ਰ ਦਾ ਨਾਮ ਜਪੀਏ ਸਾਰੇ ਭੈ ਮਨ ਦੇ ਦੂਰ ਹੋ ਜਾਂਦੇ। ਜਿਨ੍ਹਾਂ ਨੇ ਪਰਮੇਸ਼ਰ ਪਰਿਪੂਰਨ ਪਰਮੇਸ਼ਰ ਦੀ ਕਿਰਪਾ ਲੈਣੀ ਸੀ, ਉਹਨਾਂ ਤੋਂ ਬਖਸ਼ਿਸ਼ ਲੈਣੀ ਸੀ, ਉਹਨਾਂ ਦੇ ਹਿਰਦੇ ਦੇ ਵਿੱਚ ਹਮੇਸ਼ਾ ਪਰਮੇਸ਼ਰ ਦਾ ਨਾਮ ਵਸਿਆ ਪਿਆ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਉਹਨਾਂ ਪੁਰਸ਼ਾਂ ਦਾ ਜਿਨ ਨਿਰਭਉ ਨਾਮ ਧਿਆਇਆ, ਪਰਮੇਸ਼ਰ ਦਾ ਨਾਮ ਜਿਵੇਂ ਬਾਬਾ ਜੀ ਨੇ ਕਿਰਪਾ ਕੀਤੀ, ਆਪ ਜਪਿਆ, ਸੰਸਾਰ ਨੂੰ ਜਪਾਇਆ, ਆਪ ਧਿਆਉਂਦੇ ਸਨ, ਸਾਨੂੰ ਉਸ ਪਾਸੇ ਜੋੜ ਦਿੱਤਾ।
ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਹੈ, ਤਿੰਨ ਕੋ ਪਉ ਕੋਈ ਨਾਹੀ। ਅੱਜ ਆਪਾਂ ਤਾਂਹੀਓ ਹੀ ਨਿਡਰ ਹੋਏ ਵੀ ਹੈ, ਸਾਡੇ ਸਿਰ ਦਾ ਸਾਈ ਹੈ, ਸਾਡਾ ਰਾਖਾ, ਉਹਦੀਆਂ ਨਜ਼ਰਾਂ ਸਾਡੇ ਉੱਤੇ ਹੈ। ਗੁਰੂ ਨਾਨਕ ਨੂੰ ਮਿਲਾਉਣ ਵਾਲਾ ਮੇਰਾ ਮਾਲਕ ਧੰਨ ਬਾਬਾ ਨੰਦ ਸਿੰਘ ਜੀ, ਅੱਜ ਅਸੀਂ ਉਹਨਾਂ ਦੇ ਸਦਕੇ ਸੁੱਖ ਮਾਣ ਰਹੇ ਹਾਂ। ਸਾਨੂੰ ਡਰ ਕੋਈ ਨਹੀਂ, ਨਾ ਇਸ ਸੰਸਾਰ ਦੇ ਵਿੱਚ ਕੋਈ ਵੀ ਵਿਆਧੀ ਆਪਾਧੀ, ਉਸ ਦਾ ਡਰ ਨਹੀਂ, ਨਾ ਆਦਿ ਦਾ ਡਰ ਹੈ, ਨਾ ਜਿਸ ਵੇਲੇ ਅੱਗੇ ਜਾਵਾਂਗੇ ਸਾਨੂੰ ਜਮਦੂਤਾਂ ਦਾ ਡਰ ਹੈ। ਸਾਡਾ ਮਾਲਕ ਜੋ ਹੈ ਉਸਦਾ ਸਿਰ, ਸਾਡਾ ਸਿਰ ਉਸਦਾ ਹੱਥ ਹੈ, ਭਾਗਾਂ ਬਣੇ ਉਹ ਸਾਡੇ ਸਿਰ ਦਾ ਸਾਈ ਹੈ। ਇਸ ਕਰਕੇ ਸਾਨੂੰ ਉੱਥੇ ਵੀ ਡਰ ਨਹੀਂ ਤੇ ਇੱਥੇ ਵੀ ਡਰ ਨਹੀਂ, ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਗੁਰੂ ਗਰੀਬ ਨਵਾਜ ਜੀ ਮਹਾਰਾਜ ਫਰਮਾਉਂਦੀ ਹੈ, ਪਰਮੇਸ਼ਰ ਦਾ ਨਾਮ ਉੱਤਮ ਹੈ, ਉਹਦੇ ਨਾਲੋਂ ਹੋਰ ਕੋਈ ਸਿਰੇ ਦੀ ਗੱਲ ਨਹੀਂ। ਪਰਮੇਸ਼ਰ ਦੇ ਨਾਮ ਤੋਂ ਉੱਚਾ ਕੋਈ ਹੈ ਨਹੀਂ ਜਿਨ੍ਹਾਂ ਨੇ ਉਸ ਨਾਮ ਨੂੰ ਸਰੇਬਿਆ। ਸਰੇਬਿਆ ਕਹਿੰਦੇ ਆ ਹਰ ਵੇਲੇ ਯਾਦ ਰੱਖਣਾ ਅਤੇ ਨਾਲ ਸੇਵਾ ਵੀ ਕਰਨੀ, ਮਨ ਕਰਕੇ ਵੀ ਕਰਨੀ, ਤਨ ਕਰਕੇ ਵੀ ਕਰਨੀ, ਧਨ ਕਰਕੇ ਵੀ ਕਰਨੀ, ਹਰ ਵੇਲੇ ਸਵਾਸ ਸਵਾਸ ਹਿਰਦੇ ਦੇ ਵਿੱਚ ਵਸਿਆ ਰਹਿਣਾ। ਗੁਰੂ ਗਰੀਬ ਨਵਾਜ ਜੀ ਮਹਾਰਾਜ ਫਰਮਾਉਂਦੇ ਆ ਤਿੰਨ ਕੋ ਤੁਰ ਲਿਖਿਆ ਆਹੇ। ਜਿਸ ਵੇਲੇ ਇੱਥੋਂ ਜਾਵਾਂਗੇ ਤੁਰ ਅਸੀਂ ਪਹੁੰਚਣਾ, ਸਾਡੇ ਕੋਲ ਉਹਨਾਂ ਦੀ ਲਿਖਤ ਹੋਣੀ ਹੈ, ਉਹਨਾਂ ਦੀਆਂ ਨਜ਼ਰਾਂ ਸਾਡੇ ਉੱਤੇ ਹੋਣੀਆਂ। ਉਸ ਵੇਲੇ ਸਾਨੂੰ ਧਰਮ ਰਾਜ ਨੇ ਪੁੱਛਣਾ ਨਹੀਂ, ਰੇ ਰੇ ਦਰਗਾਹ ਕਹਾ ਨਾ ਕੋ ਆਓ ਬੈਠ ਆਦਰ ਸਭ ਦੋ। ਉੱਥੇ ਸਾਨੂੰ ਆਦਰ ਹੀ ਮਿਲਣਾ, ਉੱਥੇ ਕਿਸੇ ਨੇ ਵੀ ਸਾਨੂੰ ਇਹ ਨਹੀਂ ਕਹਿਣਾ ਵੀ ਜਾ ਭਾਈ ਪਰੇ ਹੋ ਕੇ ਬੈਠ। ਮਾਲਕ ਜੋ ਹੈ ਜਿਸ ਵੇਲੇ ਸਾਡੇ ਸਿਰ ਦੇ ਸਾਈਂ ਨੇ ਸਾਨੂੰ ਬਖਸ਼ਿਸ਼ ਦੇਣੀ ਹੈ, ਉਸ ਵੇਲੇ ਸਾਨੂੰ ਡਰ ਹੀ ਕਿਸੇ ਦਾ ਨਹੀਂ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ ਤੇ ਹਰ ਦਰ ਕੈ ਪੈ ਨਾਈ ਐ ਜਿਨ ਹਰ ਬੁੱਠਾ ਮਨ ਮਾਹੇ। ਗੁਰੂ ਗਰੀਬ ਨਵਾਜ ਜੀ ਮਹਾਰਾਜ ਫਰਮਾਉਂਦੇ ਹੈ ਜਿਸ ਵੇਲੇ ਹਰ ਦੀ ਦਰਗਾਹ ਦੇ ਵਿੱਚ ਜਾਣਾ, ਉਸ ਜਗ੍ਹਾ ਦੇ ਵਿੱਚ ਉਸ ਦੇ ਆਸਣ ਵਿਸ਼ੇ ਵੀ ਹੋਣਗੇ, ਉਹਨਾਂ ਦਾ ਸਤਿਕਾਰ ਹੋਵੇਗਾ ਤੇ ਉਹਨਾਂ ਦੀਆਂ ਯਾਦ ਦੇ ਵਿੱਚ ਉਹਨਾਂ ਦੇ ਆਉਣ ਦੇ ਸਮੇਂ ਦੇ ਵਿੱਚ ਫੁੱਲਾਂ ਦੇ ਹਾਰ ਲੈ ਕੇ ਦੇਵ ਦੇ ਖਲੋਤੇ ਹੋਣਗੇ। ਭਾਗਾਂ ਵਾਲਿਓ ਬਾਣੀ ਦੇ ਵਿੱਚ ਵੀ ਇਸੇ ਕਰਕੇ ਨੌਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਭਾਗਾਂ ਵਾਲਿਓ ਉਸ ਵੇਲੇ ਦਾ ਜਿਹੜਾ ਸਮਾਂ ਸੀ ਦੁਨੀਆਂ ਦੇ ਵਿੱਚ ਤਾਂ ਹੈ ਹੈ ਸੀ, ਪਰ ਦਰਗਾਹ ਦੇ ਵਿੱਚ ਜੈ ਜੈ ਸੀ। ਤੇਗ ਬਹਾਦਰ ਕੇ ਚੱਲ ਪਏ ਜਗਤ ਕੋ ਸ਼ੋਕ ਹੈ, ਸਹਿ ਸਭ ਜਗ ਕਰਾ ਜੈ ਜੈ ਜੈ ਸਰਲੋਕ। ਦੁਨੀਆਂ ਤਾਂ ਉਸ ਵੇਲੇ ਜਿਹੜੀ ਸੀ ਰੋਂਦੀ ਸੀ, ਪਰ ਦਰਗਾਹ ਦੇ ਵਿੱਚ ਮਾਲਕ ਦੇ ਘਰ ਦੇ ਵਿੱਚ ਦੇਵ ਦੇ ਫੁੱਲ ਬਰਸਾਉਂਦੇ ਸਨ, ਉਹਨਾਂ ਨੂੰ ਜੈ ਜੈ ਕਰਦੇ ਸਨ। ਭਾਗਾਂ ਵਾਲਿਓ ਜਿਸ ਵੇਲੇ ਬਾਬਾ ਜੀ ਗਏ, ਭਾਵੇਂ ਅਸੀਂ ਉਸ ਵੇਲੇ ਰੋ ਰਹੇ ਸੀ, ਪਰ ਦਰਗਾਹ ਦੇ ਵਿੱਚ ਤਾਂ ਉਹਨਾਂ ਦੀ ਜੈ ਜੈ ਸੀ। ਜਿਨ੍ਹਾਂ ਦੀ ਜੈ ਜੈ ਹੋਵੇ ਉਹਨਾਂ ਨੂੰ ਸੰਸਾਰ ਫਿਰ ਪੂਜਣ ਆਉਂਦਾ। ਅੱਜ ਆਪਾਂ ਇਸੇ ਕਰਕੇ ਉਹਨਾਂ ਨੂੰ ਪੂਜਣ ਆਏ ਹਾਂ, ਦਰਗਾਹ ਦੇ ਵਿੱਚ ਜੈ ਜੈ ਹੈ। ਭਾਵੇਂ ਸਾਡੀਆਂ ਅੱਖਾਂ ਦੇ ਵਿੱਚ ਨੀਰ ਟਪਕਦਾ ਹੈ, ਭਾਵੇਂ ਸਾਡਾ ਮਨ ਉਹਨਾਂ ਦੀ ਯਾਦ ਦੇ ਵਿੱਚ ਰੋ ਰਿਹਾ ਹੋਵੇ, ਪਰ ਉੱਥੇ ਤਾਂ ਉਹਨਾਂ ਦੀ ਲੋੜ ਸੀ ਜੈ ਜੈ ਜੈ ਜੈ ਸਹਿਜ ਸਰਲੋਕ। ਭਾਗਾਂ ਵਾਲਿਓ ਦੇਵਤਿਆਂ ਨੇ ਤਾਂ ਸ਼ੁਕਰ ਮਨਾਇਆ, ਪੁਰੀਆਂ ਦੇ ਵਿੱਚ ਉਸ ਵੇਲੇ ਖੁਸ਼ੀ ਹੋਈ ਵੀ ਧੰਨ ਬਾਬਾ ਨੰਦ ਸਿੰਘ ਜੀ ਨੇ ਲੰਘਣਾ। ਜਿਸ ਵੇਲੇ ਸੱਚਖੰਡ ਨੂੰ ਗਏ ਤੇ ਖਬਰੇ ਕਿੰਨੀਆਂ ਕਪੁਰੀਆਂ ਦੇ ਵਿੱਚ ਉਹਨਾਂ ਦਾ ਜਸ ਕਰਨ ਵਾਸਤੇ ਖਲੋਤੇ ਹੋਣਗੇ, ਜਿਵੇਂ ਅੱਜ ਆਪਾਂ ਵੀ ਦਰਸ਼ਨ ਕਰਨ ਵਾਸਤੇ ਆਏ ਹਾਂ। ਕਿਰਪਾ ਮੰਗਦੇ ਹਾਂ ਖਬਰੇ ਸਾਨੂੰ ਕਿਸ ਵਿਧੀ ਦੇ ਨਾਲ ਕਿਰਪਾ ਮਿਲਣੀ ਹੈ, ਖਬਰੇ ਰੋ ਕੇ ਮਿਲਣੀ ਹੈ, ਖਬਰੇ ਉਹਨਾਂ ਦੀ ਯਾਦ ਦੇ ਵਿੱਚ ਮਜਨੂ ਵਾਂਗੂ ਸੁੱਕ ਕੇ ਮਿਲਣੀ ਹੈ, ਪਤਾ ਨਹੀਂ ਕਿਵੇਂ ਬਖਸ਼ਿਸ਼ ਮਿਲੇ। ਪਰ ਆਪਣੋ ਆਪਣਾ ਫਰਜ਼ ਤਾਂ ਅਸੀਂ ਅਦਾ ਕਰ ਹੀ ਰਹੇ ਹਾਂ, ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ। ਓਏ ਆਪ ਤਰੇ ਸਭ ਕੁਟੁੰਬ ਸਿਉ ਤਨ ਪਿੱਛੇ ਸਭ ਜਗਤ ਛਡਾਹੇ। ਕੋਈ ਵਿਧੀ ਬਣ ਜਾਂਦੀ ਹੈ ਜੇ ਕੋਈ ਪੁੱਛੇ ਵੀ ਆਪਾਂ ਹਰ ਸਾਲ ਬਾਬਾ ਜੀ ਦੀ ਵਰਸੀ ਕਿਉਂ ਮਨਾਉਂਦੇ ਹਾਂ, ਉਹ ਤਾਂ ਤਰੇ ਹੋਏ ਆ, ਉਹਨਾਂ ਨੂੰ ਲੋੜ ਨਹੀਂ, ਕੁਟੁੰਬ ਵੀ ਉਹਨਾਂ ਦਾ ਤਰਿਆ ਪਿਆ। ਪਰ ਭਾਗਾਂ ਵਾਲਿਓ ਲੋੜ ਤਾਂ ਇਸ ਗੱਲ ਦੀ ਹੈ, ਲੋੜ ਸਾਨੂੰ ਆ ਉਹਨਾਂ ਦੀ ਤਾਂ ਉਹਨਾਂ ਨੂੰ ਲੋੜ ਨਹੀਂ। ਉਹ ਆਪ ਤਰੇ ਸਭ ਕੁਟੁੰਬ ਸਿਉ ਤਿੰਨਕੇ ਪਿੱਛੇ ਸਭ ਜਗਤ ਛਡਾਹੇ। ਆਪਾਂ ਇਸ ਕਰਕੇ ਬਰਸੀ ਮਨਾਉਂਦੇ ਹਾਂ ਖਬਰੇ, ਇਸੇ ਵਿਧੀ ਦੇ ਨਾਲ ਅਸੀਂ ਵੀ ਤਰਨਾ,
ਭਾਗੰਬਰਿਓ ਅੱਜ ਅਸੀਂ ਉਹਨਾਂ ਤੋਂ ਕਿਰਪਾ ਲੈਣ ਵਾਸਤੇ ਆਏ ਹਾਂ ਬਾਬਾ ਜੀ। ਇਹ ਮਿਹਰ ਕਰ ਦਿਓ ਜਿਵੇਂ ਤੁਸੀਂ ਤਰੇ ਹਾਂ, ਕੁੰਡੁੰਬ ਨੂੰ ਤਾਰਿਆ, ਇੱਕ ਹੀ ਕੁੜਾਂ ਤਾਰੀਆਂ, ਸਾਡੇ ਉੱਤੇ ਵੀ ਨਜ਼ਰ ਕਰ ਹੈ। ਹੁਣ ਤੋਂ ਸਾਨੂੰ ਵੀ ਤਾਰ, ਜਿੱਥੇ ਬੈਠਾ ਉੱਥੇ ਸਾਡੀ ਬਾਂਹ ਫੜ ਲੈ। ਇਸ ਵਾਸਤੇ ਆਪਾਂ ਵਰਸੀ ਮਨਾਉਂਦੇ ਹਾਂ, ਜਿਨ੍ਹਾਂ ਜਿਨ੍ਹਾਂ ਨੇ ਮਨ ਧਨ ਧਨ ਕਰਕੇ ਸੇਵਾ ਕਰਨੀ ਹੈ ਭਾਈ, ਉਹਨਾਂ ਦੀ ਬਾਬਾ ਜੀ ਨੇ ਬਾਂਹ ਪਕੜਨੀ ਹੈ, ਉਹਨਾਂ ਦੀ ਜਾਮਨੀ ਹੈ, ਉਹਨਾਂ ਨੂੰ ਨਾ ਦੁੱਖ ਹੈ ਨਾ ਉਹਨਾਂ ਦੇ ਘਰ ਦੇ ਵਿੱਚ ਦਲਿੱਦਰ ਹੈ, ਹਮੇਸ਼ਾ ਸੁੱਖ ਹੀ ਸੁੱਖ ਹੈ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ, ਜਨ ਨਾਨਕ ਕੋ ਹਰ ਮੇਲ ਜਨ, ਤਨ ਦੇਖ ਦੇਖ ਹਮ ਜੀ ਵਾਹੇ। ਇਹ ਪਾਤਸ਼ਾਹ ਸਾਡੇ ਦੀ ਕਿਰਪਾ ਕਰ, ਤੈਨੂੰ ਵੇਖ ਵੇਖ ਕੇ ਅਸੀਂ ਜਿਉਂਦੇ, ਤੇਰੇ ਦਰਸ਼ਨ ਜਿਹੜੇ ਆ ਉਹ ਸਾਡੇ ਹਰ ਵੇਲੇ ਮਨ ਦੇ ਵਿੱਚ ਵਸੇ ਰਹਿਣ। ਤੇਰੇ ਦਰਸ਼ਨਾਂ ਤੋਂ ਬਿਨਾਂ ਸਾਡਾ ਜੀਵਨ ਭਾਗਾਂ ਬਲਿਓ ਨਾ ਹੋਵੇ, ਤੇ ਨਾ ਹੀ ਅਸੀਂ ਉਸ ਸਮੇਂ ਨੂੰ ਵੇਖੀਏ ਜਦੋਂ ਤੂੰ ਹੋਵੇਂ ਉਦੋਂ ਮੈਂ ਹੋਵਾਂ, ਜਦੋਂ ਤੂੰ ਬਖਸ਼ਿਸ਼ ਦੇਵੇਂ ਉਦੋਂ ਪਾਤਸ਼ਾਹ ਤੇਰੇ ਚਰਨ ਕਮਲਾਂ ਦੇ ਵਿੱਚ ਮੈਂ ਬੈਠਾ ਹੋਵਾਂ, ਇਹ ਸਾਨੂੰ ਬਖਸ਼ਿਸ਼ ਦੇ ਦੇ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਉਹ ਸਮਾਂ ਸੀ ਜਿਸ ਸਮੇਂ ਦੇ ਵਿੱਚ ਕਿੱਡਾ ਵੱਡਾ ਭਾਗ ਉਸ ਧਰਤੀ ਦੇ ਉੱਤੇ ਲੱਗਿਆ ਪਿਆ ਸੀ। ਕਈ ਸਮੇਂ ਇਹੋ ਜਿਹੇ ਆਉਣੇ ਜਿਸ ਵੇਲੇ ਬਾਬਾ ਜੀ ਨੇ ਆਉਣਾ, ਉਸ ਵੇਲੇ ਜਗਰਾਓ ਤੋਂ ਲੈ ਕੇ ਸੰਗਤਾਂ ਜਿਹੜੀਆਂ ਸਨ ਦੋਨੇ ਪਾਸੇ ਸੜਕ ਦੇ ਖਲੋਤੀਆਂ ਹੁੰਦੀਆਂ ਸੀ। ਨਗਰਾਂ ਦੇ ਨਗਰਾਂ ਨੇ ਆ ਜਾਣਾ ਵੀ ਬਾਬਾ ਜੀ ਨੇ ਲੰਘਣਾ। ਕਿੰਨੇ ਕੁ ਭਾਗ ਉਸ ਵੇਲੇ ਬਣਦੇ ਹੋਣਗੇ ਭਾਗਾਂ ਵਾਲੇ। ਉਹ ਸਮਾਂ ਸੀ ਜਿਸ ਸਮੇਂ ਦੇ ਵਿੱਚ ਸੰਗਤਾਂ ਜਿਹੜੀਆਂ ਸਨ ਉਡੀਕ ਦੇ ਵਿੱਚ, ਜਿਸ ਵੇਲੇ ਬਾਬਾ ਜੀ ਨੇ ਆਉਣਾ ਉਸ ਵੇਲੇ ਸਾਰੀਆਂ ਸੰਗਤਾਂ ਨੇ ਇਹੋ ਹੀ ਸ਼ਬਦ ਪੜ੍ਹਨਾ, ਦੇ ਦਰਸ਼ਨ ਗੁਰ ਮੇਰੇ। ਤੁਸੀਂ ਦਰਸ਼ਨ ਦਿਓ, ਅਸੀਂ ਤੁਹਾਨੂੰ ਉਡੀਕੀ ਜਾਂਦੇ ਹਾਂ, ਸੰਗਤਾਂ ਉਡੀਕਦੀਆਂ। ਬਾਬਾ ਜੀ ਨੇ ਸਾਰਿਆਂ ਨੂੰ ਧੀਰਜ ਦੇਣਾ, ਕਹਿਣਾ ਭਾਈ ਅਸੀਂ ਵੀ ਤੁਹਾਨੂੰ ਉਡੀਕਦੇ ਹਾਂ, ਤੁਸੀਂ ਸਾਨੂੰ ਉਡੀਕਦੇ ਹਾਂ, ਅਸੀਂ ਤੁਹਾਨੂੰ ਉਡੀਕਦੇ ਹਾਂ, ਤੁਸੀਂ ਸਾਨੂੰ ਸੜਕ ਦੇ ਉੱਤੇ ਉਡੀਕਦੇ ਹਾਂ, ਪਰ ਅਸੀਂ ਤੁਹਾਨੂੰ ਸੱਚਖੰਡ ਦੇ ਵਿੱਚ ਉਡੀਕਦੇ ਹਾਂ। ਜਿਸ ਵੇਲੇ ਜਾਵੋਂਗੇ ਉਸ ਵੇਲੇ ਇਸੇ ਤਰ੍ਹਾਂ ਹੀ ਜਿਹੜੇ ਦੇਵਤੇ ਆ ਉਹ ਵੀ ਕਹਿਣਗੇ ਭਾਈ ਤੂੰ ਕਿਹਦਾ। ਜਿਸ ਵੇਲੇ ਨਾਂ ਲਵੋਂਗੇ ਤੇ ਉਸ ਵੇਲੇ ਉਹ ਵੀ ਕਹਿਣਗੇ ਵੀ ਜਿਹੜਾ ਤੁਹਾਨੂੰ ਬਾਬਾ ਆਨੰਦ ਸਿੰਘ ਜੀ ਦਾ ਹੈ, ਜੀ ਆਇਆਂ ਦੇ ਜਿੰਨੇ ਕਦਮ ਰੱਖੇ ਸਿਰ ਮੱਥੇ ਦੇ, ਅਸੀਂ ਉੱਥੇ ਉਡੀਕਾਂਗੇ ਵੀ ਕੋਈ ਵੀ ਪੁਰਸ਼ ਧਰਮਰਾਜ ਦੀ ਪੁਰੀ ਦੇ ਵਿੱਚ ਜਾ ਵੀ ਨਾ ਲੇਖੇ ਤੋਂ ਬਚ ਜਾਵੇ। ਉਸ ਵੇਲੇ ਧੀਰਜ ਦੇਣਾ ਭਾਈ ਤੁਸੀਂ ਫਿਕਰ ਨਾ ਕਰੋ, ਤੁਹਾਡੀ ਮਾਂ ਅਸੀਂ ਪਕੜੀ ਹੋਈ ਹੈ। ਇਹੋ ਜਿਹੀਆਂ ਬਖਸ਼ਾਂ ਦਿੰਦਿਆਂ ਦਿੰਦਿਆਂ ਬਾਬਾ ਜੀ ਨੇ ਉਸ ਆਸਣ ਦੇ ਉੱਤੇ ਆਪਣੇ ਤੇ ਚਲੇ ਜਾਣਾ। ਇਸੇ ਗੱਲ ਦਾ ਤਾਂ ਹਮੇਸ਼ਾ ਚਰੇਵਾ ਰਹਿੰਦਾ ਉਹ ਸਮਾਂ ਜਿਸ ਵੇਲੇ ਯਾਦ ਆਉਂਦਾ ਹੈ ਭਾਗਾਂ ਵਾਲੇ। ਉਹ ਧਰਤੀ ਜਿਸ ਵੇਲੇ ਵੇਖਦੇ ਹਾਂ ਜਿੱਥੋਂ ਦੀ ਮੇਰਾ ਸੱਚਾ ਸਤਿਗੁਰ ਲੰਘਿਆ, ਟੁਰ ਕੇ ਜਾਣਾ ਸਾਰਿਆਂ ਨੂੰ ਉਹਨਾਂ ਨੇ ਧੀਰਜ ਦਿੰਦੇ ਜਾਣਾ, ਕਹਿਣਾ ਭਾਈ ਤੁਸੀਂ ਆਪਣਾ ਰਥ ਲੈ ਜਾਓ, ਤੁਸੀਂ ਆਪਣੀ ਕਾਰ ਲੈ ਜਾਓ, ਮੇਰਾ ਜੀ ਕਰਦਾ ਵੀ ਮੈਂ ਸੰਗਤ ਦੇ ਦਰਸ਼ਨ ਕਰਦੇ ਜਾਵਾਂ। ਜਿਵੇਂ ਜਿਵੇਂ ਬਾਬਾ ਜੀ ਨੇ ਲੰਘਣਾ ਪਿੱਛੇ ਪਿੱਛੇ ਸਾਰੀਆਂ ਸੰਗਤਾਂ ਨੇ ਵੀ ਟੁਰੇ ਜਾਣਾ। ਉਹ ਜਿਹੜਾ ਸਮਾਂ ਸੀ ਐਂ ਲੱਗਦਾ ਸੀ ਜਿਵੇਂ ਦੇਵਪੁਰੀ ਤੋਂ ਦੇਵਤਿਆਂ ਦਾ ਜਲੂਸ ਟੁਰਿਆ ਜਾਂਦਾ ਹੈ। ਇੰਨੀ ਸੋਹਣੀ ਸ਼ਾਨ ਹੋਣੀ, ਇੰਨਾ ਸੋਹਣਾ ਪਿਆਰ ਹੋਣਾ, ਅਤੇ ਸੰਗਤ ਜਿਹੜੀ ਸੀ ਐਂ ਲੱਗਦੀ ਸੀ ਵੀ ਸਾਰੀ ਇੱਕ ਸਾਹ ਲੈਂਦੀ ਹੈ ਅਤੇ ਇੱਕ ਸਾਹ ਛੱਡਦੀ ਹੈ। ਨਾ ਕਿਤੇ ਕੋਈ ਖੰਘੇ, ਨਾ ਕੋਈ ਨਿਸ਼ ਮਾਰੇ, ਨਾ ਕੋਈ ਉਸ ਜਗ੍ਹਾ ਦੇ ਵਿੱਚ ਉੱਚੀ ਬੋਲੇ, ਸਭ ਕੋਈ ਇੱਕ ਦੂਜੇ ਨੂੰ ਇਸ਼ਾਰੇ ਦੇ ਨਾਲ ਭਾਗਾਂ ਬੋਲਿਓ ਬਚਨ ਕਰਨ ਦੇ ਨਾਲ ਨਾਲ ਫਿਰ ਸ਼ਬਦ ਪੜੇ ਵੀ ਟੁਰੇ ਜਾਣ। ਇਸੇ ਤਰ੍ਹਾਂ ਹੀ ਬਾਬਾ ਜੀ ਦੇ ਜਿਸ ਵੇਲੇ ਦਰਸ਼ਨ ਹੋਣੇ, ਹੁਣ ਵੀ ਯਾਦ ਆਉਂਦੀ ਹੈ ਭਾਗਾਂ ਬੋਲਿਓ, ਉਸ ਵੇਲੇ ਜੀ ਕਰਦਾ ਵੀ ਇਹ ਮੱਸਿਆ ਨਾ ਆਉਂਦੀ ਤਾਂ ਚੰਗਾ ਸੀ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਕਿ ਇਹੋ ਜਿਹੇ ਉਹਨਾਂ ਦੇ ਭਾਗ ਹੋਣਗੇ ਜਿਨ੍ਹਾਂ ਮਹਾਂਪੁਰਸ਼ਾਂ ਨੇ ਉਸ ਵੇਲੇ ਦਰਸ਼ਨ ਦਿੱਤੇ ਤੇ ਨਾਲ ਦਰਸ਼ਨ ਵੀ ਕੀਤੇ।

ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਤਨ ਉਹਨਾਂ ਦੀ ਮਾਂ ਜਿਨ੍ਹਾਂ ਨੇ ਇਹੋ ਜਿਹੇ ਮਹਾਂਪੁਰਸ਼ਾਂ ਨੂੰ ਜਨਮ ਦਿੱਤਾ। ਭਾਗ ਅੰਬਲਿਓ ਮਾਤਾ ਸਦਾ ਕੁਰ, ਉਹਨਾਂ ਨੂੰ ਵੀ ਕਿੰਨੀ ਕਤੰਤਾ, ਕਿੰਨਾ ਕੁ ਸਤਿਕਾਰ ਪਿਆਰ ਦਰਗਾਹ ਦੇ ਵਿੱਚ ਮਿਲਿਆ ਹੋਵੇਗਾ। ਉਹਨਾਂ ਦੇ ਪਿਤਾ ਧੰਨ ਬਾਬਾ ਜੈ ਸਿੰਘ ਜੀ, ਕਿੰਨਾ ਕੁ ਉਹਨਾਂ ਨੂੰ ਪਿਆਰ ਮਿਲਿਆ ਹੋਵੇਗਾ। ਧੰਨ ਧੰਨ ਕੁਲ, ਧੰਨ ਧੰਨ ਸੋ ਜਾਣੀ, ਜਿਨ ਗੁਰ ਜਣਿਆ ਮਾਏ। ਭਾਗ ਅੰਬਲਿਓ ਜਿਸ ਵੇਲੇ ਪਿੱਛੇ ਪਰਿਵਾਰ ਨੂੰ ਵੇਖਦੇ ਆ, ਉਸ ਵੇਲੇ ਸਾਡੇ ਵਰਗੇ ਕੀਟ ਨੀਸ਼ ਜਿਹੜੇ, ਉਹਨਾਂ ਨੂੰ ਵੀ ਦਰਗਾਹ ਦੇ ਵਿੱਚੋਂ ਬਖਸ਼ਿਸ਼ ਮਿਲ ਗਈ। ਉਹਨਾਂ ਦੀ ਮਿਹਰ ਸੀ, ਉਹਨਾਂ ਦਾ ਸਦਕਾ, ਅੱਜ ਆ ਭਾਗ ਉਹਨਾਂ ਦੀ ਸਦਕਾ ਲੱਗਿਆ ਪਿਆ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਉਹ ਸਾਰੀ ਧੰਨਤਾ ਦੇ ਯੋਗ ਹੈ। ਜਿਸ ਮਾਂ ਨੇ ਇਹ ਬਖਸ਼ਿਸ਼ ਬਖਸ਼ੀ, ਉਹਦੀਆਂ ਨਜ਼ਰਾਂ ਜਿਸ ਜਿਸ ਦੇ ਉੱਤੇ ਵੀ ਪਈਆਂ, ਖਬਰੇ ਉਹ ਕਿੱਡੇ ਕੁ ਭਾਗ ਵਾਲੇ ਹੋਣਗੇ, ਕਿੱਡਾ ਕੁ ਪਿਆਰ ਉਹਨਾਂ ਨੂੰ ਮਿਲਿਆ ਹੋਣਾ। ਭਾਗਾਂ ਵਾਲਿਓ, ਉਹਨਾਂ ਮਾਵਾਂ ਨੇ ਜਿਨ੍ਹਾਂ ਦੇ ਉਹ ਸਿਰ ਦੇ ਉੱਤੇ ਹੱਥ ਫੇਰਿਆ, ਉਹਨਾਂ ਦੇ ਪੁੱਤਰ ਵੀ ਸਾਧ ਬਣਾ ਦਿੱਤੇ। ਕਿੱਡੀ ਵੱਡੀ ਬਖਸ਼ਿਸ਼ ਹੈ! ਧੰਨ ਉਹ ਕੁਲ ਹੈ, ਧੰਨ ਉਹ ਪੁਰਸ਼ ਹੈ, ਧੰਨ ਉਹਨਾਂ ਨੂੰ ਮਿਲਣ ਵਾਲੇ ਹੈ ਜਿਨ੍ਹਾਂ ਨੇ ਬੜੀ ਵੱਡੀ ਬਖਸ਼ਿਸ਼ ਕਰਕੇ ਸਾਰੇ ਸੰਸਾਰ ਨੂੰ ਆਪਣੇ ਹੀ ਬਣਾ ਲਿਆ, ਸਾਰੇ ਸੰਸਾਰ ਦੇ ਦੁੱਖ ਜਿਹੜੇ ਸਨ ਦੂਰ ਕਰ ਦਿੱਤੇ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਧੰਨ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਕਿਰਪਾ ਕੀਤੀ, ਕਿਰਪਾ ਕਰਕੇ ਉਹਨਾਂ ਦੀ ਬਾਂਹ ਫੜੀ, ਕਿੰਨੀਆਂ ਕੁ ਨਜ਼ਰਾਂ ਉਹਨਾਂ ਦੀ ਕੀਤੀਆਂ, ਕਿੰਨੇ ਕੁ ਭਾਗ ਜਿਹੜੇ ਸਨ ਬਣੇ ਉਹਨਾਂ ਦੀ ਵੀ ਕੋਈ ਸਮਝ ਨਹੀਂ। ਭਾਗਾਂ ਵਾਲਿਓ ਦੇਖੀਏ ਤੇ ਉਹਨਾਂ ਦੀਆਂ ਬਖਸ਼ਾਂ ਏਡੀਆਂ ਵੱਡੀਆਂ। ਨਾਮ ਅਰਾਧਿਆ ਆਪ ਤਰਿਆ, ਜਿੰਨੀ ਡਿੱਠਾ ਤਿੰਨਾਂ ਲਏ ਛਡਾਏ। ਇਹ ਨਹੀਂ ਸੀ ਵੀ ਇਹ ਕੋਈ ਨਾਮ ਜਪਣ ਵਾਲਾ ਜਾਂ ਇਹ ਪਾਪੀ ਹੈ ਜਾਂ ਇਹ ਭਾਗਾਂ ਵਾਲਿਓ ਕਸਾਈ ਹੈ ਜਾਂ ਇਹ ਜਿਹੜਾ ਪੁਰਸ਼ ਹੈ ਮਨਮੁਖ ਹੈ। ਵੇਖਿਆ ਨਹੀਂ, ਜਿਹਦੇ ਤੇ ਨਜ਼ਰ ਹੋ ਗਈ ਉਹਨੂੰ ਵੀ ਭਾਗਾਂ ਵਾਲਿਓ ਜਮਨੂਤਾਂ ਤੋਂ ਛੁਡਾ ਲਿਆ ਵੀ ਚਲੋ ਇਸ ਨੂੰ ਪੁਰਸ਼ ਦਾ ਜਨਮ ਤਾਂ ਦਿਓ, ਇਹਨੂੰ ਨਾਮ ਜਪਣ ਦਿਓ, ਇਹ ਬਖਸ਼ਾਂ ਜਿਹੜੀਆਂ ਸਨ ਬਾਬਾ ਜੀ ਨੇ ਕਿਰਪਾ ਕਰਕੇ ਦੇ ਦਿੱਤੀਆਂ। ਭਾਗਾਂ ਵਾਲਿਓ ਜਿਹੜੇ ਆਪਣੇ ਪ੍ਰਾਣੀ ਮਿੱਤਰ ਸਨ ਉਹਨਾਂ ਨੂੰ ਵੀ ਉਸ ਸਮੇਂ ਦੇ ਉੱਤੇ ਜਨਮ ਦੇ ਕੇ ਕੋਈ ਨਾ ਕੋਈ ਵਿਧੀ ਬਣਾਈ ਆਪਣੇ ਨਾਲ ਹੀ ਮਿਲਾ ਲਿਆ। ਇਹ ਨਹੀਂ ਕਿਹਾ ਵੀ ਤੁਸੀਂ ਮੇਰੇ ਨਹੀਂ ਤੇ ਮੈਂ ਤੁਹਾਨੂੰ ਨਾਲ ਨਹੀਂ ਲੈ ਕੇ ਜਾਣਾ। ਜਿਸ ਵੇਲੇ ਬਾਬਾ ਜੀ ਨੇ ਫਰਮਾਉਣਾ, ਜਿੰਨੇ ਵੀ ਰਾਗੀ ਬੈਠੇ ਹੁਣ ਉਹਨਾਂ ਨੂੰ ਕਹਿਣਾ, ਭਾਈ ਅਸੀਂ ਤਾਂ ਉਡੀਕਦੇ ਹਾਂ ਵੀ ਤੁਸੀਂ ਸਾਡੇ ਹਾਂ। ਕਹਿਣ ਲੱਗੇ ਵੀ ਮਾਪੇ ਕਮਾਪੇ ਨਹੀਂ ਹੁੰਦੇ, ਪੁੱਤ ਤਾਂ ਕੁਮੁੱਤ ਹੋ ਜਾਂਦੇ ਹੈ। ਤੁਸੀਂ ਕਿੰਨੀ ਕੁ ਵਾਰੀ ਸਾਨੂੰ ਛੱਡਿਆ ਹੋਣਾ, ਕਿੰਨੀ ਕੁ ਵਾਰੀ ਆਏ ਹੋਵੋਗੇ, ਪਰ ਅਸੀਂ ਤਾਂ ਫੇਰ ਵੀ ਤੁਹਾਨੂੰ ਗੱਲ ਲਾ ਲੈਂਦੇ ਹਾਂ। ਇਹ ਬਾਬਾ ਜੀ ਨੇ ਕਿਰਪਾ ਕਰਨੀ, ਕਿਰਪਾ ਕਰਕੇ ਕੋਈ ਜਿਹੜੇ ਨਸ ਭੱਜ ਵੀ ਗਏ ਉਹਨਾਂ ਨੂੰ ਵੀ ਕਿਹਾ ਵੀ ਚਲੋ ਅਗਲੇ ਜਨਮ ਦੇ ਵਿੱਚ ਸਹੀ। ਜਿਹੜੇ ਮਹਾਂਪੁਰਸ਼ ਹੈ ਉਹਨਾਂ ਦੀ ਇੱਕ ਮਰਯਾਦਾ ਹੁੰਦੀ ਹੈ, ਭਾਵੇਂ ਕੋਈ ਪੁਰਸ਼ ਕਿੱਡਾ ਵੀ ਪਾਪੀ ਹੋਵੇ, ਜਿਹੜਾ ਇੱਕ ਵਾਰੀ ਉਹਨਾਂ ਦੀ ਨਜ਼ਰ ਦੇ ਵਿੱਚ ਆ ਗਿਆ ਉਸ ਨੂੰ ਉਹਨਾਂ ਨੇ ਛੁਡਾਈ ਦੇਣਾ, ਉਹਦੇ ਉਹਨਾਂ ਨੇ ਬਖਸ਼ਿਸ਼ ਦੁਆਈ ਦੇਣੀ ਹੈ। ਇੱਕ ਜਨਮ ਨਹੀਂ ਅਗਲੇ ਵਿੱਚ ਸਹੀ, ਅਗਲੇ ਨਹੀਂ ਤਾਂ ਅਗਲੇ ਵਿੱਚ ਹੀ ਸਹੀ। ਭਾਗਾਂ ਵਾਲਿਓ ਉਹਨਾਂ ਦੇ ਨਾਲ ਜੁੜਦੇ ਰਹਿਣਾ, ਕੋਈ ਸਮਾਂ ਜਿਸ ਵੇਲੇ ਆਉਂਦਾ ਉਸ ਵੇਲੇ ਫਿਰ ਉਹ ਇਕੱਠੇ ਹੋ ਜਾਂਦੇ ਹੈ। ਇਹ ਦਰਗਾਹ ਦੀ ਮਰਯਾਦਾ ਹੈ। ਭਾਗਾਂ ਵਾਲਿਓ ਇਹ ਜਿਹੜੀ ਕਿਰਪਾ ਮਹਾਂਪੁਰਸ਼ ਨੇ ਤਾਂ ਸਾਰਿਆਂ ਦੇ ਉੱਤੇ ਕਰਨੀ ਹੁੰਦੀ ਹੈ, ਕੋਈ ਉਸ ਨੂੰ ਮੰਨੇ ਨਾ ਮੰਨੇ ਇਹ ਉਹਦੀ ਮਰਜ਼ੀ ਹੈ, ਕੋਈ ਬਖਸ਼ਿਸ਼ ਲਵੇ ਨਾ ਲਵੇ। ਪਰ ਜਿਹੜੇ ਮਹਾਂਪੁਰਖ ਹੈ ਉਹ ਤਾਂ ਬਖਸ਼ਾਂ ਵੰਡਦੇ ਹੈ।

ਗੁਰੂ ਗਰੀਬ ਨਿਵਾਜ ਮਹਾਰਾਜ ਫਰਮਾਉਂਦੇ ਆ, ਪਰਮੇਸ਼ੁਰ ਦਾ ਨਾਮ ਬਾਣੀ ਜਿਹੜੀ ਹੈ ਉਹ ਸੱਚੀ ਹੈ, ਬਾਣੀ ਸੱਚੀ ਹੈ ਤੇ ਸਤਿਗੁਰ ਸੱਚਾ, ਉਹਦੇ ਜਿਹੜੇ ਬਖਸ਼ਿਸ਼ ਹੈ ਅਮਰ ਆ ਉਹ ਵੀ ਸੱਚੇ ਹੈ। ਗੁਰੂ ਗਰੀਬ ਨਿਵਾਜ ਫਰਮਾਉਂਦੇ ਆ, ਜਿਨ ਅੰਦਰ ਹਰ ਉਰਧਾਰਿਆ ਉਹ ਵੀ ਸੱਚੇ ਆ, ਭਾਗਾਂ ਵਾਲਿਓ ਉਹ ਬਾਣੀ ਦੇ ਨਾਲ ਜੁੜ ਜਾਂਦੇ ਆ, ਜਿਨ੍ਹਾਂ ਨੇ ਪਰਮੇਸ਼ੁਰ ਦਾ ਨਾਮ ਜਿਹੜਾ ਸੀ ਆਪਣੇ ਹਿਰਦੇ ਦੇ ਵਿੱਚ ਉਰਧਾਰ ਲਿਆ, ਪਰਮੇਸ਼ੁਰ ਦੇ ਨਾਮ ਨੂੰ ਜਪ ਲਿਆ, ਐਸੀ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ। ਸੱਚ ਸਤਿਗੁਰ ਸੱਚਾ ਪੁਰਖ ਹੈ, ਜਿਨ ਕਾਮ ਕ੍ਰੋਧ ਬਿਖ ਮਾਰਿਆ। ਗੁਰੂ ਗਰੀਬ ਨਿਵਾਜ ਜੀ ਮਹਾਰਾਜ ਫਰਮਾਉਂਦੇ ਆ, ਉਹ ਸਤਿਗੁਰ ਸੱਚਾ ਪੁਰਖ ਹੈ ਜਿਹਨੇ ਸਤਿਗੁਰ ਦੇ ਨਾਲ ਆਪਣੀ ਸਾਂਝ ਪਾਲੀ। ਉਹਦੀ ਨਿਸ਼ਾਨੀ ਇਹ ਆ, ਕਾਮ ਕ੍ਰੋਧ ਬਿਖ ਜਿਹੜੀ ਹੈ ਮਨ ਦੇ ਵਿੱਚ ਮਰ ਜਾਂਦੀ ਹੈ, ਨਾ ਉਹਦੇ ਹਿਰਦੇ ਦੇ ਵਿੱਚ ਕ੍ਰੋਧ ਹੁੰਦਾ, ਨਾ ਉਹਦੇ ਹਿਰਦੇ ਦੇ ਵਿੱਚ ਭਾਗਾਂ ਵਾਲੇ ਉਹ ਪਾਪ ਦੀ ਵਿਖ ਹੁੰਦੀ ਹੈ, ਨਾ ਉਹਦੇ ਮਨ ਦੇ ਵਿੱਚ ਕਿਸੇ ਵਾਸਤੇ ਈਰਖਾ ਹੁੰਦੀ ਹੈ। ਗੁਰੂ ਗਰੀਬ ਨਿਵਾਜ ਜੀ ਮਹਾਰਾਜ ਫਰਮਾਉਂਦੇ ਆ, ਉਹਦੇ ਤਾਂ ਲੱਛਣ ਹੀ ਇਹੋ ਜਿਹੇ ਹੋ ਜਾਂਦੇ ਆ, ਮਨ ਦੀ ਸਾਰੀ ਜ਼ਹਿਰ ਖਤਮ ਹੋ ਜਾਂਦੀ ਹੈ, ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ। ਜਾਣ ਡਿੱਠਾ ਪੂਰਾ ਸਤਿਗੁਰੂ, ਤਾਂ ਅੰਦਰੋਂ ਮਨ ਸਾਧਾਰਿਆ। ਗੁਰੂ ਗਰੀਬ ਨਿਵਾਜ ਜੀ ਮਹਾਰਾਜ ਫਰਮਾਉਂਦੇ ਆ, ਜੇ ਅਸੀਂ ਸਤਿਗੁਰ ਨੂੰ ਵੇਖ ਲੈਂਦੇ ਹਾਂ, ਦਰਸ਼ਨ ਕਰ ਲੈਂਦੇ ਹਾਂ, ਉਹ ਵੀ ਸਾਨੂੰ ਪਤਾ ਲੱਗ ਜਾਂਦਾ, ਸਾਡਾ ਜਿਹੜਾ ਮਨ ਆ ਉਹਦੀਆਂ ਆਦਤਾਂ ਸੁਧਰ ਜਾਂਦੀਆਂ। ਭਾਗਾਂ ਵਾਲੇ ਉਹ ਜਿਹੜੇ ਗੁਰੂ ਦੇ ਉੱਤੇ ਪ੍ਰਤੀਤ ਨਹੀਂ ਕਰਦੇ, ਆਪਣੀ ਮਰਜ਼ੀ ਦੇ ਨਾਲ ਤੁਰੇ ਫਿਰਦੇ ਹੈ, ਉਹਨਾਂ ਦੀ ਆਦਤ ਨਹੀਂ ਸੁਧਰਦੀ, ਆਦਤ ਉਹਨਾਂ ਦੀ ਸੁਧਰਦੀ ਹੈ ਜਿਹੜੇ ਕਿਸੇ ਮਹਾਂਪੁਰਸ਼ ਦੀ ਸੰਗਤ ਕਰਦੇ ਹੈ, ਰੰਗ ਉਹਨਾਂ ਨੂੰ ਚੜ੍ਹਦਾ ਹੈ ਜਿਹੜੇ ਮਹਾਂਪੁਰਸ਼ਾਂ ਦੇ ਬਚਨ ਦੇ ਉੱਤੇ ਪ੍ਰਤੀਤ ਕਰਦੇ ਹੈ, ਮੰਨਦੇ ਹੈ। ਨਹੀਂ ਤਾਂ ਭਾਈ ਹਰ ਪੁਰਸ਼ ਜਿਹੜਾ ਉਹਦੇ ਮਨ ਦੀ ਇੱਕੋ ਹੀ ਖਾਹਿਸ਼ ਹੈ ਵੀ ਰੱਬ ਮੇਰੇ ਹੁਕਮ ਦੇ ਵਿੱਚ ਹੋਵੇ, ਸਾਧੂ ਮੇਰੇ ਹੁਕਮ ਦੇ ਵਿੱਚ ਹੋਵੇ, ਅਤੇ ਜੋ ਮੈਂ ਆਖਾਂ ਉਸੇ ਤਰ੍ਹਾਂ ਹੀ ਕਾਠ ਦੀ ਪੁਤਲੀ ਬਣ ਕੇ ਮੇਰੇ ਅੱਗੇ ਨੱਚਦਾ ਫਿਰੇ। ਪਰ ਪਰਮੇਸ਼ੁਰ ਨੂੰ ਕੀ ਲੋੜ ਹੈ, ਬੰਦਗੀ ਵਾਲਿਆਂ ਨੂੰ ਕੀ ਲੋੜ ਹੈ, ਉਹਨਾਂ ਨੂੰ ਤਾਂ ਇੱਕੋ ਇੱਕ ਗਰਜ਼ ਹੈ ਵੀ ਇਹਨੂੰ ਮਾਨਸ ਜਨਮ ਮਿਲਿਆ, ਕਿਤੇ ਇਹ ਮਾਨਸ ਜਨਮ ਜਿਹੜਾ ਹੈ ਗੁਆ ਨਾ ਬੈਠੇ, ਬਿਨਾਂ ਬੰਦਗੀ ਤੋਂ ਇਹ ਪਰਮੇਸ਼ੁਰ ਦੇ ਦੂਰ ਨਾ ਹੋ ਜਾਵੇ। ਉਹਨਾਂ ਦਾ ਤਾਂ ਹੋਕਾ ਦੇਣਾ, ਉਹਨਾਂ ਦਾ ਸੰਭਾਲਣਾ ਇਸ ਨੂੰ ਫਰਜ਼ ਬਣਦਾ ਹੈ, ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ। ਬਲਹਾਰੀ ਗੁਰ ਆਪਣੇ ਸਦਾ ਸਦਾ ਕੁੰਮ ਬਾਰਿਆ। ਗੁਰੂ ਗਰੀਬ ਨਿਵਾਜ ਜੀ ਮਹਾਰਾਜ ਫਰਮਾਉਂਦੇ ਆ, ਮੈਂ ਆਪਣੇ ਗੁਰੂ ਤੋਂ ਬਲਹਾਰੇ ਜਾਵਾਂ, ਜਿਨ੍ਹਾਂ ਨੇ ਕਿਰਪਾ ਕੀਤੀ ਮੈਂ ਉਹਨਾਂ ਤੋਂ ਘੁੰਮ ਜਾਵਾਂ। ਘੁੰਮ ਦਾ ਮਤਲਬ ਹੁੰਦਾ ਵੀ ਮੈਂ ਜਾ ਕੇ ਚਰਨੀ ਪੈ ਕੇ ਡੰਡੌਤ ਕਰਾਂ, ਉਹਨਾਂ ਦੇ ਚਰਨ ਜਿਹੜੇ ਆ ਉਹ ਆਪਣੇ ਮੱਥੇ ਨੂੰ ਲਾਵਾਂ, ਆਪਣੀ ਰਚਨਾ ਦੇ ਨਾਲ ਉਹਨਾਂ ਦੇ ਚਰਨ ਚੱਟਾਂ, ਇਸ ਨੂੰ ਘੁੰਮ ਕਹਿੰਦੇ ਆ। ਗੁਰੂ ਗਰੀਬ ਨਿਵਾਜ ਜੀ ਮਹਾਰਾਜ ਫਰਮਾਉਂਦੇ ਆ ਵੀ ਮੈਂ ਉਹਦੇ ਬਲਹਾਰੇ ਜਾਵਾਂ, ਜਿਹਨੇ ਮੇਰੇ 'ਤੇ ਇਹ ਕਿਰਪਾ ਕੀਤੀ ਹੈ ਮੈਂ ਵਾਰ ਵਾਰ ਉਸ ਨੂੰ ਯਾਦ ਕਰਾਂ, ਮੈਂ ਵਾਰ ਵਾਰ ਹੀ ਉਸ ਤੋਂ ਬਖਸ਼ਿਸ਼ ਲਵਾਂ, ਜਿਸ ਬਖਸ਼ ਦੇ ਸਦਕਾ ਸੰਸਾਰ ਦੇ ਵਿੱਚ ਮੈਂ ਸੁਖੀ ਹੋਵਾਂ। ਭਾਗਾਂ ਵਾਲਿਓ ਬਿਨਾਂ ਗੁਰੂ ਤੋਂ ਕੋਈ ਬਖਸ਼ਿਸ਼ ਮਿਲਦੀ ਨਹੀਂ, ਜਿਸ ਵੇਲੇ ਗੁਰੂ ਬਖਸ਼ ਦਿੰਦਾ ਉਸ ਵੇਲੇ ਉਸ ਦਾ ਕੋਈ ਅੰਤ ਨਹੀਂ ਰਹਿੰਦਾ। ਗੁਰਮੁਖ ਜਨੋ, ਬਾਹ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਨਾ, ਕਿਸੇ ਸਮੇਂ ਦੀ ਕੋਈ ਗੱਲ ਹੁੰਦੀ ਹੈ, ਕਿਸੇ ਸਮੇਂ ਦੀ ਕੋਈ ਹੁੰਦੀ ਹੈ, ਜਿਸ ਵੇਲੇ ਸੁਣ ਲਈਏ ਉਸ ਵੇਲੇ ਮਨ ਜਿਹੜਾ ਉਸ ਨੂੰ ਸ਼ਾਂਤੀ ਵੀ ਆਉਂਦੀ ਹੈ, ਉਹਨੂੰ ਯਾਦ ਕਰਕੇ ਉਹਦੀ ਸਿਫਤ ਕਰਨ ਨੂੰ ਵੀ ਜੀ ਕਰਦਾ ਹੈ। ਭਾਗਾਂ ਵਾਲਿਓ, ਬਾਬਾ ਜੀ ਦਾ

अपने दास को अपने दास को प्यासा

0: ਆਪਣਾ ਬਿਨਸਤ ਲਗਨਵਾ ਬਾਰੂ ਪੀਤ ਬਣਾਈ ਰਾਜਪਤ ਰਕਤ ਨਹੀਂ ਦਿਨ ਚਾ ਤੈਸੇ ਹੀ ਇਹ ਸੁਖਮਾਇਆ ਕੇ ਉਰਜੋ ਕਹਾਂ ਗਵਾ
1: ਅਜੋ ਸਮਝ ਰਚ ਬਿਗੜਿਆ ਨਾ ਅਜ ਹੁਣ ਸਮਝ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੇਵਗੰਧਾਰੀ ਸਿਰਲੇਖ ਹੇਠ ਦੇਵਗੰਧਾਰੀ ਅਤੇ ਦੇਵਗੰਧਾਰ ਦੋ ਰਾਗ ਉਪਲਬਧ ਹੁੰਦੇ ਹਨ। ਦੇਵਗੰਧਾਰ ਦਾ ਕੇਵਲ ਇੱਕੋ ਸ਼ਬਦ ਆਪਣੇ ਹਰ ਪਹਿ ਬਿਨਤੀ ਕਹੀਏ ਹੈ, ਬਾਕੀ ਸਾਰੀ ਬਾਣੀ ਦੇਵਗੰਧਾਰੀ ਵਿੱਚ ਹੈ। ਉਪਰੋਕਤ ਦੋਵੇਂ ਰਾਗ ਵੱਖੋ ਵੱਖਰੇ ਸਰੂਪ ਰੱਖਦੇ ਹਨ। ਦੇਵਗੰਧਾਰੀ ਦਾ ਰੂਪ ਗੁਰਮਤਿ ਸੰਗੀਤ ਤੋਂ ਬਿਨਾਂ ਭਾਰਤੀ ਸੰਗੀਤ ਵਿੱਚ ਅਜੇ ਤੱਕ ਪ੍ਰਚਲਿਤ ਨਹੀਂ ਹੋਇਆ। ਇਸ ਰਾਗ ਵਿੱਚ ਵਿਚਰਦੇ ਪਤਾ ਲੱਗੇਗਾ ਕਿ ਖੁਸ਼ੀ ਚਰਨ ਸ਼ਰਨ ਵਿੱਚ ਹੈ, ਮਾਂ ਦੇ ਚਰਨਾਂ ਵਿੱਚ ਹੈ, ਝੂਠਾ ਪਿਆਰ ਛੱਡਣ ਵਿੱਚ ਹੈ। ਇਸ ਵਿੱਚ ਦੋਨੋਂ ਦਹਿਵਤ ਦੋਨੋਂ ਨਿਸ਼ਾਦ ਲੱਗਦੇ ਹਨ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਵਾਦੀ ਮੱਧਮ ਅਤੇ ਸੰਵਾਦੀ ਸ਼ਰਜ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਪਹਿਲਾ ਸ਼ਬਦ ਗਾ ਰਹੇ ਹਨ ਭਾਈ ਗੁਰਦੇਵ ਸਿੰਘ ਜੀ ਖਾਲਸਾ, ਰਚਨਾ ਹੈ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ। ਸ਼ਬਦ ਦੀ ਤੁਕ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ, ਅਤੇ ਦੂਜਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ ਜੀ। ਗੁਰੂ ਅਰਜਨ ਦੇਵ ਜੀ ਦੀ ਰਚਨਾ। ਸ਼ਬਦ ਤੇਰਾ ਜਨ ਰਾਮ ਰਸਾਇਣ ਮਾਤਾ। ਪਹਿਲਾ ਸ਼ਬਦ ਜਗਤ ਮੈਂ ਝੂਠੀ ਦੇਖੀ ਪ੍ਰੀਤ,

0: ਸੁਮੰਗ ਬਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ
1: ਭੇਦ ਨਾ ਪਾਈ।
0: ਗੁਰੂ ਤੇ ਪਰਮੇਸ਼ਰ ਦੇ ਵਿੱਚ, ਪਰਮੇਸ਼ਰ ਗੁਰੂ ਦੇ ਵਿੱਚ ਕਹਿੰਦੇ ਕੋਈ ਫਰਕ ਨਹੀਂ ਹੈ, ਇੱਕੋ ਹੀ ਸਰੂਪ ਹੈ ਤੇ ਉਹ ਸਰਗੁਣ ਸਰੂਪ ਹੈ ਤੇ ਉਹ ਨਿਰਗੁਣ ਸਰੂਪ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਗੁਰੂ ਨਾਨਕ ਜੀ ਨੂੰ ਅਕਾਲ ਪੁਰਖ ਵੱਲੋਂ ਇਹ ਦਰਗਾਹ ਵਿੱਚ ਹੁਕਮ ਹੁੰਦਾ, ਤੁਸੀਂ ਸਰਗੁਣ ਪਰਮੇਸ਼ਰ ਹੋਏ ਤੇ ਅਸੀਂ ਨਿਰਗੁਣ ਪਰਮੇਸ਼ਰ ਹੋ ਜਾਓ, ਤੁਸੀਂ ਸਾਡਾ ਸਰੂਪ ਹੋ ਗਏ। ਕਲਗੀਧਰ ਜੀ ਕਹਿੰਦੇ ਹਨ ਇਹ ਵਿਦ ਕਰਤ ਤਪੱਸਿਆ ਪਿਓ ਦੁਆਏ ਤੇ ਏਕ ਰੂਪ ਹੋਇਆ। ਕਬੀਰ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ। ਕਬੀਰ ਜੀ ਕਹਿੰਦੇ ਜਾ ਬਾਪਾ ਪਰਖਾ ਮਿਟ ਗਿਆ ਜਾ ਤੂੰ ਦੇਖੋ ਤਤ ਤੂੰ। ਸੋ ਗੁਰੂ ਦੋਹਾਂ ਲੋਕਾਂ ਦਾ ਮਾਲਕ ਹੈ। ਗੁਰੂ ਹੁਣ ਪਸ਼ੂ ਦੇ ਵਿੱਚ ਤੇ ਮਨੁੱਖ ਦੇ ਵਿੱਚ ਕੀ ਫਰਕ ਹੈ? ਹੈ ਉਹ ਪੰਜਾਂ ਤੱਤਾਂ ਦਾ ਸਰੀਰ, ਉਹੀ ਪੰਜਾਂ ਤੱਤਾਂ ਦਾ ਸਰੀਰ, ਪਰੰਤੂ ਉਸ ਸਰੀਰ ਦੇ ਵਿੱਚ ਗਿਆਨ ਨਹੀਂ ਹੋ ਸਕਦਾ ਹੈ, ਸੇਵਾ ਸਿਮਰ ਨਹੀਂ ਹੋ ਸਕਦਾ, ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾ ਸਕਦਾ, ਉਸ ਨੂੰ ਇਤਨੀ ਸੋਝੀ ਨਹੀਂ ਹੈ। ਤੇ ਸਾਧ ਸੰਗਤ, ਜੇ ਹੁਣ ਇਹ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਸਿਮਰਨ ਕਰਦਾ ਹੈ, ਭਜਨ ਪਾਠ ਕਰਦਾ ਹੈ, ਫਿਰ ਤਾਂ ਇਹ ਮਨੁੱਖ ਹੈ, ਇਨਸਾਨ ਹੈ, ਨਹੀਂ ਤਾਂ ਫਿਰ ਇਹ ਗਿਆਨ ਬਿਨਾਂ ਪਸਜਾਨ, ਗਿਆਨ ਤੋਂ ਬਿਨਾਂ ਪਸ਼ੂ ਦੇ ਸਮਾਨ ਦੱਸਿਆ ਹੈ। ਸਰੀਰ ਤਾਂ ਸਾਸ ਉਸਦਾ ਵੀ ਪੰਜਾਂ ਤੱਤਾਂ ਦਾ ਹੈ, ਆਪਣਾ ਵੀ ਪੰਜਾਂ ਤੱਤਾਂ ਦਾ ਹੈ, ਪਰੰਤੂ ਗੁਰੂ ਸਰੀਰ ਗੁਰੂ ਦਾ ਵੀ ਪੰਜਾਂ ਤੱਤਾਂ ਦਾ ਸੀ, ਪਰੰਤੂ ਸਾਸ ਗੁਰੂ ਸਮਰੱਥ ਸੀ, ਗੁਰੂ ਸਰਵ ਸ਼ਕਤੀਮਾਨ ਸੀ, ਗੁਰੂ ਗਿਆਨ ਦਾ ਸਰੂਪ ਸੀ ਤੇ ਗੁਰੂ ਸਰਵ ਕਲਾ ਸਮਰੱਥ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸੋ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ ਬਿਨ ਪੂਰੇ ਗੁਰਦੇ ਫਿਰ ਸਹਿਤਾਨੇ ਆ, ਸਿਰ ਲਗਾ ਯਮਡਨ ਤਾਂ ਫਿਰ ਪਛਤਾਨੇ ਆ। ਬਿਨ ਪੂਰੇ ਗੁਰਦੇ, ਪੂਰੇ ਗੁਰੂ ਤੋਂ ਬਿਨਾਂ ਇਹ ਮਨੁੱਖ ਕਹਿੰਦੇ ਜਿਵੇਂ ਇੱਕ ਕਮਲਾ ਪੁਰਸ਼ ਹੁੰਦਾ ਹੈ, ਮੈਂਟਲ ਹੁੰਦਾ ਕਿ ਉਸਨੂੰ ਪਤਾ ਨਹੀਂ ਆਪਣੇ ਸਰੀਰ ਦੀ ਸੋਝੀ ਨਹੀਂ ਹੁੰਦੀ, ਇਸੇ ਤਰ੍ਹਾਂ ਇਸ ਜੀਵ ਨੂੰ ਵੀ ਸੋਝੀ ਨਹੀਂ ਹੈ। ਪੂਰੇ ਗੁਰੂ ਤੋਂ ਬਿਨਾਂ ਕਹਿੰਦੇ ਇਸ ਤਰ੍ਹਾਂ ਫਿਰਦਾ ਜਿਵੇਂ ਕੋਈ ਸਦਾ ਹੀ ਫੁਰਦਾ ਹੁੰਦਾ, ਜਿਵੇਂ ਕਮਲਾ ਕੋਈ ਫਿਰਦਾ ਹੁੰਦਾ। ਵੈਸੇ ਸਾਡੀਆਂ ਗੱਲਾਂ ਬਾਤਾਂ ਮਨੁੱਖ ਦੀਆਂ ਆਮ ਐਸੀਆਂ ਵੈਸੀਆਂ ਹੁੰਦੀਆਂ ਹਨ। ਜਦੋਂ ਮਰਮ ਗਿਆਨ ਦੇ ਵਿੱਚ ਸਾਸ ਨੂੰ ਕੋਈ ਆਪਣਾ ਇਹ ਸੋਚਦਾ ਹੈ ਜਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਅਸੀਂ ਤੱਕੀਏ ਤਾਂ ਸਾਸ ਸੰਗਤ ਉਸ ਸ੍ਰਿਸ਼ਟੀ ਦੀ ਰਚਨਾ ਕੁਛ ਹੋਰ ਹੈ, ਫਿਰ ਉਹੀ ਸੰਸਾਰ ਕੁਛ ਹੋਰ ਨਜ਼ਰ ਆਉਂਦਾ ਹੈ, ਦੁਨੀਆਂ ਕੁਛ ਹੋਰ ਨਜ਼ਰ ਆਉਂਦੀ, ਚੀਜ਼ ਉਹੀ ਹੁੰਦੀ ਹੈ, ਦ੍ਰਿਸ਼ਟੀ ਬਦਲ ਜਾਂਦੀ ਹੈ, ਵਸਤੂ ਕੁਛ ਹੋਰ ਹੁੰਦੀ ਹੈ, ਦ੍ਰਿਸ਼ਟੀ ਬਦਲ ਜਾਂਦੀ ਹੈ। ਸੋ ਸਾਧ ਸੰਗਤ, ਗੁਰੂ ਮਹਾਰਾਜ ਕਹਿੰਦੇ ਹਨ ਬਿਨ ਪੂਰੇ ਗੁਰਦੇਵ ਫਿਰ ਸ਼ੈਤਾਨ, ਇਹ ਮਨੁੱਖ ਗੁਰੂ ਤੋਂ ਬਿਨਾਂ, ਗੁਰੂ ਤੋਂ ਬਿਨਾਂ ਘੋਰ ਹਨੇਰਾ, ਜੇ ਸੋਚਣ ਦਾ ਉਗੇ ਸੂਰਜ ਚੜੇ ਹਜ਼ਾਰ, ਇਹ ਤੇ ਚੰਨ ਹੁੰਦੇ ਗੁਰਬਿਨ ਘੋਰ ਅੰਧਾਰ, ਗੁਰੂ ਮਹਾਰਾਜ ਕਹਿ ਰਹੇ ਨੇ।

0: ਵਿਨ ਪੂਰੇ ਗੁਰਦੇਵ ਫਿਰ ਸ਼ੈਤਾਨਿਆ, ਸ਼ੈਤਾਨ ਵੀ ਕਿਤੇ ਸਦਾਈ ਸ਼ੈਤਾਨ, ਸ਼ੈਤਾਨੀਆਂ ਕਰਨੀਆਂ, ਸ਼ੈਤਾਨਾਂ ਵਾਲੀਆਂ ਗੱਲਾਂ ਕੀ ਪਿਆ ਹੈ ਇੱਥੇ? ਅੱਗਾ ਕਿਹਨੇ ਦੇਖਿਆ ਹੈ ਇਹ? ਕੀ ਰੱਬ ਕਿਸਨੇ ਦੇਖਿਆ? ਰੱਬ ਤਾਂ ਹੈ ਹੀ ਨਹੀਂ ਹੈ, ਹਿਸਾਬ ਤਾਂ ਕੋਈ ਨਹੀਂ ਹੁੰਦਾ। ਫਿਰ ਗੁਰੂ ਅਮਰਦਾਸ ਮਹਾਰਾਜ ਅਗਨੀਆਂ ਤੁਕਾਂ ਦੇ ਅੰਦਰ ਕਹਿੰਦੇ ਹਨ, ਇੱਥੇ ਤਾਂ ਭਾਈ ਕਹਿ ਕੇ ਸਰ ਜਾਂਦਾ ਹੈ, ਸਮਾਂ ਨਿਕਲ ਜਾਵੇਗਾ, ਫਿਰ ਪਤਾ ਲੱਗਦਾ ਹੈ ਵੀ ਗੁਰੂ ਦੀ ਲੋੜ ਕੀ ਹੈ, ਨਾਮ ਜਪਣ ਦੀ ਕੀ ਲੋੜ ਹੈ, ਜਦੋਂ ਉਹ ਵਕਤ ਬਣਦਾ। ਮਹਾਰਾਜ ਕਹਿੰਦੇ ਹਨ, ਸਾਵਧਾਨ ਕਰਦੇ ਹਨ,
1: ਸਿਰ ਲੱਗਾ ਜਮ ਡੰਡ ਤਾਂ ਫਿਰ ਪੁੱਛਦਾ ਮੈਂ ਗਾ।

0: ਮਾਣ ਨਤਾਣੇ ਦੇ ਤਾਨ ਸ਼ਾਂਤੀ ਦੇ ਪੁੰਜ ਨਥਾਵੇਂ ਦੇ ਥਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਚਨ ਹਨ। ਸ਼ਾਂਤੀ ਦੇ ਪੁੰਜ ਗੁਰੂ ਅਮਰਦਾਸ ਮਹਾਰਾਜ ਜੀ ਦੇ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਹ ਸੱਚ ਹੈ, ਸਿਰ ਲਗਾ ਜਮਨ ਡੰਡ ਤਾਂ ਫਿਰ ਪਛਤਾਨਿਆ। ਕਹਿੰਦੇ ਹੁਣ ਤੱਕ ਨਾਮ ਜਪਣ ਦੀ ਕੀ ਲੋੜ ਹੈ, ਬਾਣੀ ਪੜ੍ਹਨ ਦੀ ਕੀ ਲੋੜ ਹੈ, ਗੁਰੂ ਬਣਨ ਦੀ ਕੀ ਲੋੜ ਹੈ, ਇੱਥੇ ਅਜੋ ਕੁਛ ਵੀ ਹੈ, ਅੱਗਾ ਕੀ ਨੇ ਦੇਖਿਆ ਹੈ, ਕੀ ਨਾ ਕਿ ਸਵਰਗ ਐਵੇਂ ਬਣਾਏ ਹੋਏ ਨੇ, ਢਕੌਂਸਲੇ ਬਣਾਏ ਹੋਏ ਨੇ, ਅੰਧ ਵਿਸ਼ਵਾਸੀ ਲੋਕਾਂ ਦੀਆਂ ਗੱਲਾਂ ਹਨ ਇਹ, ਐਸੀ ਦੁਨੀਆਂ ਗੱਲਾਂ ਕਰਦੀ ਹੈ, ਬੋਲੋ ਸਤਿ। ਪਰੰਤੂ ਭਾਈ ਸਿੱਖ ਉਹ ਹੁੰਦੇ ਹਨ, ਸਤਸੰਗੀ ਉਹ ਹੁੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਜਾਂ ਦੁਨੀਆਂ ਦੇ ਪਿੱਛੇ ਨਹੀਂ ਚੱਲਦੇ। ਗੁਰੂ ਦੇ ਸਿੱਖ ਉਹ ਹੁੰਦੇ ਹਨ ਜੋ ਗੁਰੂ ਦੇ ਪਿੱਛੇ ਬਾਣੀ ਦੇ ਪਿੱਛੇ ਚੱਲਦੇ ਹਨ, ਬੋਲੋ। ਜੋ ਗੁਰਬਾਣੀ ਦੇ ਪਿੱਛੇ ਚੱਲਦੇ ਹਨ, ਜੋ ਗੁਰਬਾਣੀ ਤੋਂ ਬਾਹਰ ਗੱਲ ਹੈ ਉਸ ਨੂੰ ਨਹੀਂ ਮੰਨਣਾ ਚਾਹੀਦਾ, ਜੋ ਪਰੰਤੂ ਗੁਰਬਾਣੀ ਦੇ ਵਿੱਚ ਹੈ ਗੱਲ ਉਸ ਨੂੰ ਤਾਂ ਸਾਨੂੰ ਮੰਨਣਾ ਹੀ ਪਵੇਗਾ। ਸੋ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਹਨ, ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨੀਆਂ। ਪੂਰੇ ਗੁਰੂ ਤੋਂ ਬਿਨਾਂ ਇਹ ਸ਼ੈਤਾਨੀਆਂ ਕਰਦਾ ਹੈ, ਸ਼ੈਤਾਨੀਆਂ ਵਾਲੀਆਂ ਗੱਲਾਂ ਕਰਦਾ ਹੈ, ਸ਼ੈਤਾਨੀਆਂ ਇਸ ਨੂੰ ਸੁਝਦੀਆਂ ਹਨ। ਪਰੰਤੂ ਕਹੀ ਜਾਂਦਾ ਹੈ, ਸਿਰ ਲਗਾ ਜਮਨ ਡੰਡ ਤਾਂ ਫਿਰ ਪਛਤਾਨਿਆ। ਜਦੋਂ ਜਮਾਂ ਦਾ ਡੰਡਾ ਸਿਰ ਵਿੱਚ ਪੈਣਾ ਹੈ ਨਾ, ਫਿਰ ਪਤਾ ਲੱਗਣਾ ਹੈ ਵੀ ਅੱਗਾ ਹੈ ਕਿ ਨਹੀਂ ਹੈ। ਕਬੀਰ ਜੀ ਕਹਿੰਦੇ ਨੇ, ਜਮ ਕਾ ਠੇਂਗਾ ਬੁਰਾ ਹੈ ਉਹ ਨਾ ਸਹਿਆ ਜਾਏ, ਏਕ ਜੋ ਸਾਧੂ ਉਹ ਮਿਲਿਓ ਤਿੰਨ ਲੀਆ ਅੰਚਲਾ। ਅੰਚ ਨਾਮ ਹੈ ਲੜ ਲਾਉਣ ਦਾ, ਮੈਨੂੰ ਗੁਰੂ ਰੂਪੇ ਸਾਧੂ ਨੇ ਲੜ ਲਾ ਲਿਆ, ਮੈਂ ਬਚ ਗਿਆ ਉਸ ਭਿਆਨਕ ਸਮੇਂ ਤੋਂ, ਬੋਲੋ। ਸੋ ਇਸ ਕਰਕੇ ਅਸੀਂ ਗੁਰੂ ਨੂੰ ਮੱਥਾ ਟੇਕਦੇ ਹਾਂ, ਅਰਦਾਸਾਂ ਬੇਨਤੀਆਂ ਕਰਦੇ ਹਾਂ। ਗੁਰੂ ਸਮਰੱਥ ਹੈ। ਹੁਣ ਜਹਾਂਗੀਰ ਬਾਦਸ਼ਾਹ ਗੁਰੂ ਮਹਾਰਾਜ ਦੀ ਮਹਿਮਾ ਨੂੰ ਦੇਖ ਕੇ ਸੜਨ ਲੱਗਿਆ, ਗੁਰੂ ਮਹਾਰਾਜ ਨੂੰ ਰੋਕੀ ਮੱਥੇ ਟੇਕੇ ਨਮਸਕਾਰਾਂ ਕਰਦੇ ਹਨ। ਸੱਚਾ ਪਾਤਸ਼ਾਹ, ਸੱਚਾ ਮੈਨੂੰ ਤਾਂ ਪਾਤਸ਼ਾਹ ਕਹਿੰਦੇ ਹਨ, ਗੁਰੂ ਜੀ ਨੂੰ ਸੱਚਾ ਪਾਤਸ਼ਾਹ ਕਹਿੰਦੇ ਹਨ, ਵੀ ਕਿਤਨਾ ਇਹ ਤਾਂ ਬੜੀ ਮਾੜੀ ਗੱਲ ਹੈ। ਮੈਂ ਤਾਂ ਪਾਤਸ਼ਾਹ ਹੋਵਾਂ, ਮੈਂ ਭਾਰਤ ਵਰਸ਼ ਦਾ ਰਾਜਾ ਹਾਂ, ਫੌਜਾਂ ਮੇਰੇ ਕੋਲ, ਇਹ ਤਾਂ ਬਸ ਥੋੜੇ ਜਿਹੇ ਸਿੱਖਾਂ ਦੇ ਮਾਲਕ ਹਨ, ਇਹਨਾਂ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹਨ? ਮਨ ਦੇ ਵਿੱਚ ਖੁੰਦਕ ਹੈ, ਮਨ ਦੇ ਵਿੱਚ ਥੋੜੀ ਜਿਹੀ ਈਰਖਾ ਹੈ। ਜਦੋਂ ਇਹ ਸੁਣਦਾ ਵੀ ਸਿੱਖ ਇਹਨਾਂ ਨੂੰ ਸੱਚਾ ਪਾਤਸ਼ਾਹ ਕਹਿ ਕੇ ਮੱਥਾ ਟੇਕਦੇ ਹਨ, ਬੜੀਆਂ ਸੋਹਣੀਆਂ ਸੋਹਣੀਆਂ ਵਸਤੂਆਂ ਇਹਨਾਂ ਨੂੰ ਭੇਟਾ ਕਰਦੇ ਹਨ, ਇੱਥੋਂ ਤੱਕ ਗੁਰੂ ਜੀ ਦੇ ਬਚਨਾਂ ਤੋਂ ਜਾਨਾਂ ਨਿਸ਼ਾਵਰ ਕਰਦੇ ਹਨ, ਅਤੇ ਇਹਨਾਂ ਦਾ ਇਤਨਾ ਸਤਿਕਾਰ, ਇਤਨਾ ਪਿਆਰ, ਸੱਚਾ ਪਾਤਸ਼ਾਹ। ਕੋਈ ਫਿਰ ਜਿਹੜੇ ਚੁਗਲ ਲੋਕ ਹਨ, ਚੁਗਲਖੋਰ ਨਿੰਦਕ ਲੋਕ ਗੁਰੂ ਕਰਦੇ, ਈਰਖਾਵਾਦੀ ਲੋਕ, ਉਹ ਜਾ ਕੇ ਇਹੋ ਜਿਹੀਆਂ ਗੱਲਾਂ ਕਰਦੇ ਹਨ ਵੀ ਉਹ ਤਾਂ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦੇ ਹਨ, ਫਿਰ ਤੁਸੀਂ ਤਾਂ ਝੂਠੇ ਪਾਤਸ਼ਾਹ ਹੀ ਹੋਏ। ਫਿਰ ਉਹ ਸੱਚੇ ਪਾਤਸ਼ਾਹ, ਤੁਹਾਨੂੰ ਤਾਂ ਪਾਤਸ਼ਾਹ ਸੱਚਾ ਪਾਤਸ਼ਾਹ। ਇੱਕ ਦਿਨ ਐਸਾ ਹੀ ਉਸਨੇ ਬੇਨਤੀ ਮਹਾਰਾਜ ਅੱਗੇ ਕਰ ਦਿੱਤੀ ਕਿ ਤੁਹਾਨੂੰ ਇਹ ਲੋਕੀ ਮੈਨੂੰ ਆ ਕੇ ਬਹੁਤ ਸਾਰੇ ਕਹਿੰਦੇ ਹਨ, ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹਨ? ਗੁਰੂ ਮਹਾਰਾਜ ਹੱਸ ਪਏ, ਕੁਛ ਨੀ ਬੋਲੇ, ਕਹਿੰਦੇ ਕੋਈ ਨੀ, ਇਸ ਗੱਲ ਦਾ ਕਿਤੇ ਜਵਾਬ ਆ ਜਾਵੇਗਾ। ਗਰੀਬ ਸਿੱਖ, ਕਾਈ ਸਿੱਖ ਬੇਨਤੀਆਂ ਕਰਦਾ ਹੈ ਕਿਤੇ ਭੁੱਲ ਕੇ ਉਸ ਦੇ ਤੰਬੂ ਦੇ ਵਿੱਚ ਜਾ ਕੇ ਜਹਾਂਗੀਰ ਦੇ ਕਿ ਮਹਾਰਾਜ ਇਹ ਟਕਾ ਅੱਗੇ ਰੱਖਿਆ, ਕਾ ਦੀ ਪੰਨ ਅੱਗੇ ਰੱਖੀ, ਮਹਾਰਾਜ ਕਿਰਪਾ ਕਰੋ ਮੇਰੇ ਤੇ, ਤਨ ਸੱਚਾ ਪਾਤਸ਼ਾਹ, ਤਨ ਸੱਚੇ ਪਾਤਸ਼ਾਹ, ਤਨ ਸੱਚੇ ਪਾਤਸ਼ਾਹ, ਨਮਸਕਾਰਾਂ ਕਰਦਾ ਹੈ। ਜਹਾਂਗੀਰ ਬੜਾ ਖੁਸ਼ ਹੋਇਆ। ਆਮ ਦੁਨਿਆਵੀ ਬੰਦਾ ਵਡਿਆਈ ਸੁਣ ਕੇ ਖੁਸ਼ ਹੁੰਦਾ ਹੈ, ਤੇ ਸੱਸ ਗੁਰੂ ਜੀ ਦੀ ਵਡਿਆਈ ਤਾਂ ਸੱਚੀ ਹੈ ਨਾ, ਉਹ ਤਾਂ ਹੈ ਹੀ। ਸੂਰਜ ਨੂੰ ਸੂਰਜ ਕਹਿਣਾ, ਉਸ ਵਿੱਚ ਕਿਆ ਫਰਕ ਹੈ? ਤੇ ਆਮ ਜਿਹੜੇ ਹਨ ਸਾਧ ਸੰਗ, ਦੁਨਿਆਵੀ ਲੋਕਾਂ ਦੇ ਚਾਪਲੂਸ ਲੋਕ ਹੁੰਦੇ ਹਨ, ਚਾਪਲੂਸੀਆਂ ਕਰਨੀਆਂ, ਐਵੇਂ ਆਪਣੀਆਂ ਮਨ ਦੀਆਂ ਖਾਹਿਸ਼ਾਂ ਵਾਸਤੇ ਵਡਿਆਈਆਂ ਕਰਨੀਆਂ, ਝੂਠੀਆਂ ਵਡਿਆਈਆਂ ਕਰਨੀਆਂ ਤੇ ਮਤਲਬ ਵਾਸਤੇ। ਸੋ ਸਾਧ ਸੰਗਤ, ਹੁਣ ਜਦੋਂ ਸਿੱਖ ਕਹਿ ਰਿਹਾ ਧੰਨ ਸੱਚੇ ਪਾਤਸ਼ਾਹ, ਧੰਨ ਸੱਚੇ ਪਾਤਸ਼ਾਹ, ਮਹਾਰਾਜ ਮਸਾਂ ਦਰਸ਼ਨ ਹੋਣੇ, ਮੈਂ ਤਾਂ ਬਹੁਤ ਸਮੇਂ ਦਾ ਉਡੀਕ ਕਰ ਰਿਹਾ ਸੀ ਕਿਤੇ ਮੈਨੂੰ ਦਰਸ਼ਨ ਹੋ ਜਾਣਗੇ, ਮੈਂ ਬੜਾ ਔਖਾ। ਮਹਾਰਾਜ ਜਦੋਂ ਮੈਂ ਸੁਣਿਆ ਤੁਸੀਂ ਇਸ ਜੰਗਲ ਦੇ ਵਿੱਚ ਆਏ ਹੋ, ਭਾਗ ਲਾਏ ਹਨ, ਮੈਂ ਤਾਂ ਉਦੋਂ ਦਾ ਹੀ ਫਿਰ ਰਿਹਾ, ਤੁਹਾਡੇ ਘੋੜੇ ਵਾਸਤੇ ਆ ਘਾਹ ਦੀ ਪੰਡ, ਆ ਟਕਾ ਸਾਂਭ ਸਾਂਭ ਕੇ ਅੱਗੇ ਰੱਖਿਆ। ਹੁਣ ਜਦੋਂ ਇਸ ਤਰ੍ਹਾਂ ਦੇ ਸ਼ਰਧਾ ਦੇ ਵਚਨ ਸਾਧ ਸੰਗਤ ਤੋਂ ਕਹਿੰਦਾ ਹੈ, ਜਹਾਂਗੀਰ ਦੇ ਮਨ ਦੇ ਵਿੱਚ ਕੁਛ ਫਿਰ ਇਸ ਨੂੰ ਸਮਝ ਪਈ ਕਿ ਇਹ ਮੈਨੂੰ ਗੁਰੂ ਸਮਝ ਕੇ ਆਪਣਾ ਨਮਸਕਾਰ ਕਰ ਰਿਹਾ ਹੈ, ਗੁਰੂ ਮੈਨੂੰ ਸਮਝ ਰਿਹਾ ਹੈ, ਗੁਰੂ ਹਰਗੋਬਿੰਦ ਸਾਹਿਬ ਸਮਝ ਰਿਹਾ ਹੈ। ਤੇ ਫਿਰ ਉਹ ਅੱਗੇ ਟਕਾ ਰੱਖਿਆ ਤੇ ਕੀ ਬੇਨਤੀ ਕੀਤੀ? ਸਿੱਖ ਬੇਨਤੀ ਕਰਦਾ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਦਇਆ ਕਰੋ, ਮੇਰਾ ਜੰਮਣ ਮਰਨ ਕੱਟ ਦਿਓ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ,
0: ਮੈਨੂੰ ਮੁਕਤੀ ਦਾ ਦਾਨ ਦਿਓ, ਮੈਨੂੰ ਜਮਾਂ ਦੀਆਂ ਮਾਰਾਂ ਤੋਂ ਬਚਾ ਲੈਣਾ, ਮੇਰਾ ਹਿਸਾਬ ਕਿਤਾਬ ਖਤਮ ਕਰ ਦਿਓ, ਮੈਨੂੰ ਜਮਾਂ ਦੀਆਂ ਮਾਰਾਂ ਤੋਂ ਬਚਾ ਲੈਣਾ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੇਰਾ ਜਨਮ ਸਫਲਾ ਕਰੋ, ਮੈਨੂੰ ਨਾਮ ਦਾਨ ਦਿਓ, ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇਹ ਵਸਤੂਆਂ ਜਹਾਂਗੀਰ ਕਿੱਥੇ ਦੇ ਸਕਦਾ ਸੀ? ਕਹਿਣ ਲੱਗਿਆ ਦੱਸ ਤੈਨੂੰ ਕੋਈ ਬਈ ਸਿੱਖਾ ਭਲੇ ਪੁਰਸ਼ਾ, ਤੈਨੂੰ ਕੋਈ ਮੁੰਡਾ ਨੌਕਰੀ ਦਿਲਾਉਣਾ ਹੈ, ਤੈਨੂੰ ਕੋਈ ਪੈਸੇ ਦੀ ਲੋੜ ਹੈ, ਤੈਨੂੰ ਮੈਂ ਪਿੰਡ ਤੱਕ ਦੇ ਸਕਦਾ, ਦੋ ਪਿੰਡ ਚਾਰ ਪਿੰਡ ਦੇ ਸਕਦਾ ਹਾਂ। ਹੁਣ ਸਿੱਖ ਕਹਿਣ ਲੱਗਿਆ ਮਹਾਰਾਜ ਮੈਨੂੰ ਦੁਨਿਆਵੀ ਚੀਜ਼ਾਂ ਦੇ ਵਿੱਚ ਨਾ ਫਸਾਓ, ਮੈਨੂੰ ਮਾਇਆ ਦੇ ਵਿੱਚ ਨਾ ਫਸਾਓ ਮਹਾਰਾਜ, ਮੇਰੇ ਤੇ ਕਿਰਪਾ ਕਰਕੇ ਮੇਰੇ ਤੇ ਇਹੀ ਮਿਹਰ ਕਰੋ, ਬਸ ਮੇਰਾ ਤਾਂ ਜਨਮ ਸਫਲਾ ਕਰ ਦਿਓ। ਬੋਲੋ ਸਤਨਾਮ
1: ਸ੍ਰੀ
0: ਵਾਹਿਗੁਰੂ। ਹੁਣ ਜਹਾਂਗੀਰ ਕਹਿੰਦਾ ਹੈ ਪੈਸੇ ਲਓ, ਹਜ਼ਾਰ ਲਓ, ਲੱਖ ਲਓ, ਨੌਕਰੀ ਦੇ ਦਿੰਦਾ ਹਾਂ, ਤੇਰੇ ਲੜਕੇ ਨੂੰ ਨੌਕਰੀ ਦੇ ਦਿੰਦਾ ਹਾਂ, ਦੱਸ ਕੀ ਸੋਨਾ ਚਾਂਦੀ ਹੋਰ ਕੀ? ਸਿੱਖ ਕਹਿ ਨਹੀਂ ਮਹਾਰਾਜ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ, ਮੇਰੇ ਤੇ ਤਾਂ ਇਹ ਕਿਰਪਾ ਕਰੋ

0: ਸ੍ਰੀ ਸੁਖਮਨੀ ਸਾਹਿਬ ਗੁਰੂ ਸਾਹਿਬ ਫਰਮਾਨ ਕਰਦੇ ਹਨ, ਜਿਸ ਵਸਤੂ ਕੋ ਲੈਣ ਤੂੰ ਆਇਆ। ਜਿਹੜੀ ਵਸਤੂ ਵਾਸਤੇ ਕਿੱਥੋਂ ਲੈਣ ਆਇਆ, ਇਹ ਮਨੁੱਖਾ ਸਰੀਰ ਦੇ ਵਿੱਚ ਆਇਆ। 84 ਲੱਖ ਜੂਨ ਦਾ ਲੰਮਾ ਚੱਕਰ ਕੱਟ ਕੇ ਮਨੁੱਖਾ ਸਰੀਰ ਦੇ ਵਿੱਚ ਆਇਆ ਹੈ, ਜਿਸ ਵਸਤੂ ਵਾਸਤੇ। ਉਹ ਕਿੱਥੋਂ ਮਿਲਦੀ ਹੈ? ਜਿਸ ਵਸਤੂ ਕੋ ਲੈਣ ਤੂੰ ਆਇਆ, ਰਾਮ ਨਾਮ
1: ਸੰਤਨ ਘਰ।
0: ਰਾਮ ਨਾਮ ਪਰਮੇਸ਼ਰ ਦਾ ਨਾਮ, ਉਹ ਕਿੱਥੋਂ ਮਿਲੇਗਾ? ਸਾਧੂਆਂ ਤੋਂ ਮਿਲੇਗਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਹੁਣ ਜਹਾਂਗੀਰ ਬਾਦਸ਼ਾਹ ਕਹਿੰਦਾ ਤੂੰ ਮਾਇਆ ਲੈ ਲੈ, ਤੂੰ ਜ਼ਮੀਨ ਲੈ ਲੈ, ਨੌਕਰੀ ਲੈ ਲੈ। ਸਿੱਖ ਕਹਿੰਦਾ ਨਹੀਂ ਮਾਰਾ। ਉੱਤਮ ਜਗਿਆਸੂ ਸੀ, ਜੇ ਤਾਂ ਮਾੜਾ ਮੋਟਾ ਆਪਣੇ ਵਰਗਾ ਹੁੰਦਾ ਫਿਰ ਤਾਂ ਉੱਥੇ ਬਹਿ ਜਾਂਦਾ ਵੀ ਠੀਕ ਹੈ, ਸਾਨੂੰ ਹੋਰ ਕਿਸੇ ਚੀਜ਼ ਦੀ ਕੀ ਲੋੜ ਹੈ। ਪਰੰਤੂ ਉੱਤਮ ਜਗਿਆਸੂ ਸੀ ਉਹ। ਉਹ ਕਹਿੰਦਾ ਨਹੀਂ, ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ, ਮੇਰੇ ਤੇ ਕਿਰਪਾ ਕਰੋ, ਦਇਆ ਕਰੋ। ਹੁਣ ਜਹਾਂਗੀਰ ਨੂੰ ਕਹਿਣਾ ਪਿਆ ਵੀ ਇਹ ਵਸਤੂਆਂ ਤਾਂ ਹੁਣ ਜਹਾਂਗੀਰ ਦੇ ਵੀ ਸਮਝ ਪੈ ਗਈ, ਮੈਂ ਕਿਵੇਂ ਇਹ ਗੱਲ ਜਨਮ ਦੇ ਸਕਦਾ ਹਾਂ। ਜਿਸ ਦੇ ਮਨ ਵਿੱਚ ਭਰਮ ਸੀ ਗੁਰੂ ਜੀ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹਨ, ਕਹਿੰਦਾ ਉਹ ਅਗਲੇ ਤੰਬੂ ਦੇ ਵਿੱਚ ਨੇ ਬਈ, ਜੋ ਤੂੰ ਸਮਝ ਰਿਹਾ ਹੈ ਗੁਰੂ ਹਰਗੋਬਿੰਦ ਆਪਣਾ ਸਿੱਖਾਂ ਦੇ ਗੁਰੂ, ਤੇ ਉਹ ਅਗਲੇ

ਗਲਤੀ ਹੋ ਗਈ ਮੇਰੇ ਤੇ ਕਿਰਪਾ ਕਰੋ, ਮੈਂ ਭੁੱਲਣਹਾਰ ਹਾਂ ਤੇ ਮੇਰੇ ਤੇ ਦਇਆ ਕਰੋ, ਮੇਰੇ ਤੇ ਕਿਰਪਾ ਕਰੋ, ਮੈਨੂੰ ਜਮਾਂ ਦੀਆਂ ਮਾਰਾਂ ਤੋਂ ਬਚਾ ਲੈਣਾ, ਮੇਰਾ ਜੰਮਣਾ ਮਰਨਾ ਕੱਢ ਦੇਣਾ ਸੱਚੇ ਪਾਤਸ਼ਾਹ, ਮੈਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕਰੋ, ਮੈਨੂੰ ਨਾਮ ਦੀ ਦਾਤ ਦਿਓ, ਬੋਲੋ ਸਤਨਾਮ। ਉਹ ਟਕਾ ਜਿਹੜਾ ਸਾਂਭ ਸਾਂਭ ਕੇ ਰੱਖਿਆ ਸੀ, ਮਿੱਠੇ ਗੁੜ ਦੀ ਰੋੜੀ ਸਾਂਭ ਕੇ ਰੱਖੀ ਸੀ, ਗੁਰੂ ਮਹਾਰਾਜ ਅੱਗੇ ਭੇਟਾ ਕੀਤੀ, ਘਾਹ ਸੱਚੇ ਪਾਤਸ਼ਾਹ ਆਪ ਜੀ ਦੇ ਘੋੜੇ ਵਾਸਤੇ ਮੈਂ ਬੜੇ ਪਿਆਰ ਦੇ ਨਾਲ ਕੁਰੁੰਬਲਾਂ ਕੁਰੁੰਬਲਾਂ ਇਕੱਠੀਆਂ ਕੀਤੀਆਂ ਹਨ। ਤੇ ਘੋੜਾ ਵੀ ਖੁਸ਼ ਹੋਇਆ, ਘਾਹ ਖਾ ਕੇ ਗੁਰੂ ਮਹਾਰਾਜ ਨੇ ਫਿਰ ਬਖਸ਼ਿਸ਼ ਕੀਤੀ, ਖੁਸ਼ੀਆਂ ਦੇ ਘਰ ਵਿੱਚ ਆਏ। ਜਦੋਂ ਗੁਰੂ ਖੁਸ਼, ਆਮ ਬੰਦਾ ਕੋਈ ਖੁਸ਼ੀਆਂ ਦੇ ਖੁਸ਼ ਹੋ ਜਾਂਦਾ, ਭਾਈ ਕੀ ਦੇਵੇਗਾ, ਉਹ ਵਸਤੂ ਚੀਜ਼ ਦੇ ਦੇਵੇਗਾ ਉਸ ਕੋਲ ਜੋ ਮਾੜੀ ਮੋਟੀ ਹੋਵੇਗੀ, ਕੁਛ ਆਮ ਦੁਨਿਆਵੀ ਬੰਦਾ। ਤੇ ਹੁਣ ਸਾਸੂ ਗੁਰੂ ਖੁਸ਼ ਹੋ ਗਏ, ਗੁਰੂ ਖੁਸ਼ ਹੋ ਕੇ ਕੀ ਬਖਸ਼ਦੇ ਹਨ, ਚਾਰ ਪਦਾਰਥ ਜੇ ਕੋ ਮੰਗ ਸਹਜਨਾ ਕੀ ਸੇਵਾ ਲਾਗੇ। ਗੁਰੂ ਸਾਹਿਬ ਕਹਿਣ ਲੱਗੇ ਹਨ, ਸਿੱਖਾ ਕੀ ਮੰਗਦਾ ਹੈ ਬਾਈ, ਕੀ ਚਾਹੁੰਦਾ ਹੈ? ਗੁਰੂ ਮਹਾਰਾਜ ਮੇਰੇ ਤੇ ਕਿਰਪਾ ਕਰਕੇ ਮੇਰਾ ਜੰਮਣਾ ਮਰਨਾ ਕੱਢ ਦਿਓ, ਮੈਨੂੰ ਮੁਕਤ ਪਦਾਰਥ ਬਖਸ਼ਿਸ਼ ਕਰੋ। ਗੁਰੂ ਸਾਹਿਬ ਜੀ ਨੇ ਵਚਨ ਕੀਤਾ, ਭਾਈ ਸਿੱਖਾ ਸਵੇਰੇ ਉੱਠ ਕੇ ਸਤਨਾਮ ਦਾ ਜਾਪ ਕਰਿਆ ਕਰ, ਬੋਲੋ ਸਤਨਾਮ ਦਾ ਜਾਪ ਕਰਿਆ ਕਰ, ਤੇ ਆਪਣੀ ਕਿਰਤ ਕਰਕੇ ਦਸਵਾਂ ਹਿੱਸਾ ਅੱਛੇ ਪਾਸੇ ਲਾਇਆ ਕਰ, ਆਏ ਗਏ ਸਿੱਖਾਂ ਦੀ ਸਾਧੂਆਂ ਦੀ ਸੰਗਤਾਂ ਦੀ ਸੇਵਾ ਕਰਿਆ ਕਰ, ਜਿਤਨਾ ਕੁ ਸਮਾਂ ਹੁੰਦਾ ਸਤਸੰਗਤ ਕਰਿਆ ਕਰ, ਤੇ ਜਮ ਤੇਰੇ ਨੇੜੇ ਨਹੀਂ ਆਉਣਗੇ, ਬੋਲੋ ਜਮ ਤੇਰੇ ਨੇੜੇ ਵੀ ਨਹੀਂ ਆਉਣਗੇ, ਸਿੱਖਾ ਤੇਰੀ ਭਾਵਨਾ ਪੂਰੀ ਹੋਵੇ। ਹੁਣ ਗੁਰੂ ਜੀ ਨੇ ਜੋ ਬਚਨ ਕਹਿ ਦਿੱਤਾ ਸੱਤ ਹੈ, ਬੋਲੋ ਗੁਰੂ ਜੀ ਦੇ ਬਚਨ ਤੋਂ, ਜੋ ਗੁਰੂ ਜੀ ਨੇ ਬਚਨ ਕਹਿ ਦਿੱਤਾ, ਜੇ ਉਹ ਝੂਠਾ ਕੋਈ ਕਹਿ ਵੀ ਦੇਗਾ ਪੂਰਾ ਨਹੀਂ ਹੋਵੇ। ਗੁਰੂ ਜੀ ਦਾ ਬਚਨ ਤੇ ਗੁਰੂ ਅੱਗੇ ਨਮਸਕਾਰ ਮੱਥਾ ਟੇਕਦੇ ਹਾਂ ਸਾਧ ਸੰਗਤ। ਹੁਣ ਗੁਰੂ ਜੀ ਨੇ ਬਚਨ ਕੀਤਾ, ਬਾਈ ਜਮ ਤਾਂ ਤੇਰੇ ਨੇੜੇ ਵੀ ਨਹੀਂ ਆਉਣਗੇ, ਧਰਮ ਰਾਜ ਦਰ ਕਾਗਦ ਫਾਰੇ ਜੇ ਨਾਨਕ ਲੇਖਾ। ਸੋ ਗੁਰੂ ਸਾਹਿਬ ਬਖਸ਼ਿਸ਼ ਕਰਨ, ਜੈਸਾ ਸਤਿਗੁਰੂ ਸੁਣੀ ਦਾ ਤੈ ਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰ ਗਿਆ ਕਾ। ਆਤਮਾ ਨੂੰ ਪਰਮਾਤਮਾ ਵਿੱਚ ਮਿਲਾਉਣ ਵਾਲਾ, ਨਾਮ ਦੁਆਰਾ ਨਾਮ ਦੀ ਦਾਤ ਦੇ ਕੇ ਵਿਛੜਿਆ ਨੂੰ ਮਿਲਣ ਵਾਲਾ ਸਤਿਗੁਰੂ ਹੈ, ਜਿਸ ਨੂੰ ਅਸੀਂ ਨਮਸਕਾਰ ਕਰਦੇ ਹਾਂ।

0: ਮਲੇ ਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀ ਇਹ ਕਰਤਨਾ
1: ਲਾਗੀ ਵਾਰ
0: ਪਸ਼ੂਆਂ ਤੋਂ ਮਨੁੱਖਾਂ ਤੋਂ ਦੇਵਤੇ ਬਣਾਉਣ ਵਾਲਾ ਬ੍ਰਹਮ ਗਿਆਨੀ ਬਣਾਉਣ ਵਾਲਾ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ
1: ਮੋਹੇ ਤਾਰ
0: ਜਿਹੜਾ ਖੁਦ ਵੀ ਮੁਕਤ ਹੈ ਆਪ ਵੀ ਮੁਕਤ ਹੈ ਆਪ ਵੀ ਗਿਆਨੀ ਹੈ ਆਪ ਮੁਕਤ ਮੋਹੇ ਤਾਰਾ ਹੈ ਜੋ ਖੁਦ ਗਿਆਨ ਸਰੂਪ ਹੈ ਖੁਦ ਬ੍ਰਹਮ ਗਿਆਨੀ ਹੈ ਆਪ ਮੁਕਤ ਮੋਹ ਤਾਰਾ ਆਪ ਵੀ ਖੁਦ ਮੁਕਤ ਹੈ ਤੇ ਮੈਨੂੰ ਵੀ ਤਾਰਦਾ ਹੈ ਬਲਿਹਾਰੀ ਗੁਰੇ ਆਪਣੀ ਦਿਹਾੜੀ ਸਦਵਾਰ ਸਦਾ ਹੀ ਉਸ ਤੋਂ ਬਲਿਹਾਰ ਜਾਈਏ ਕੁਰਬਾਨ ਜਾਈਏ ਆਪ ਨਾਰਾਇਣ ਕਲਾ ਤਾਰ ਜਗ ਮੈਂ ਸੋ ਇਸ ਕਰਕੇ ਗੁਰੂ ਸਾਹਿਬ ਨੇ ਸਿੱਖ ਦੀ ਭਾਵਨਾ ਪੂਰੀ ਕੀਤੀ ਸੋ ਇਸ ਕਰਕੇ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ ਗੁਰੂ ਦੇ ਬਚਨਾਂ ਨੂੰ ਕਮਾਉਣਾ ਹੈ ਸੋ ਇਹ ਮਨੁੱਖਾ ਸਰੀਰ ਮਨੁੱਖਾ ਜਨਮ ਸਾਨੂੰ ਬੜਾ ਅਮੋਲਕ ਸੁਣਿਆ ਸੀ ਪ੍ਰਾਪਤ ਹੋਇਆ ਹੈ ਇਹ ਜਨਮ ਅਮੋਲਕ ਇਸ ਵਾਸਤੇ ਅਸੀਂ ਸੰਸਾਰ ਤੇ ਆਏ ਦੁਨੀਆਂ ਦੇ ਉੱਤੇ ਕਾਰ ਵਿਹਾਰ ਕਰਕੇ ਰੋਟੀ ਖਾ ਕੇ ਸੌਣ ਵਾਸਤੇ ਨਹੀਂ ਇਹ ਤਾਂ ਇੱਕ ਸਾਧ ਸੰਗਤ ਕਰਨਾ ਪੈਂਦਾ ਹੈ ਪਰੰਤੂ ਅਸਲ ਸਾਡਾ ਪ੍ਰਯੋਜਨ ਜੋ ਹੈ ਜੀਵਨ ਦਾ ਮਨੋਰਥ ਜੋ ਹੈ ਤੇ ਬਾਕੀ ਪੇਟ ਤਾਂ ਪੰਛੀ ਵੀ ਪਾਲਦੇ ਹਨ ਪਸ਼ੂ ਵੀ ਪਾਲਦੇ ਹਨ ਭਾਈ ਪੇਟ ਤਾਂ ਉਹ ਵੀ ਭਰਦੇ ਹਨ ਬੱਚੇ ਉਹ ਵੀ ਪਾਲਦੇ ਹਨ ਫਿਰ ਮਨੁੱਖ ਦੇ ਵਿੱਚ ਤੇ ਪਸ਼ੂਆਂ ਪੰਛੀਆਂ 'ਚ ਕੀ ਅੰਤਰ ਹੈ ਕੀ ਫਰਕ ਰਹਿ ਗਿਆ ਜੇ ਸਾਧ ਸੰਜੇ ਖਾਣਾ ਪੀਣਾ ਸੌਣਾ ਹੀ ਜੀਵਨ ਦਾ ਮਨੋਰਥ ਹੋਵੇ ਤੇ ਫਿਰ ਪਸ਼ੂਆਂ ਪੰਛੀਆਂ ਦੇ ਵਿੱਚ ਤਾਂ ਕੋਈ ਅੰਤਰ ਨਹੀਂ ਰਹਿ ਗਿਆ ਉਹਨਾਂ ਦਾ ਵੀ ਫਿਰ ਇਹੀ ਮਨੋਰਥ ਹੈ ਸੋ ਇਸ ਕਰਕੇ ਸੰਸਾਰ ਤੇ ਅਸੀਂ ਆਇਆ ਜਿਸ ਵਸਤੂ ਕੋਈ ਲੈਣ ਤੂੰ ਆਇਆ ਰਾਮ ਨਾਮ ਸੰਤਾਂ ਕਰ ਸੋ ਸਤਸੰਗ ਦੇ ਵਿੱਚ ਆਉਣਾ ਗੁਰੂ ਦੀ ਸ਼ਰਨ ਵਿੱਚ ਆਉਣਾ ਬੇਨਤੀਆਂ ਕਰਨੀਆਂ ਮਨੁੱਖਾ ਜਨ ਤੁਸੀਂ ਸੁਣਿਆ ਸੀ ਥੋੜਾ ਜਿਹਾ ਭਾਈ ਕੋਈ ਚੀਜ਼ ਗੁਆਚ ਜਾਂਦੀ ਹੈ ਸਾਨੂੰ ਕਿਤਨਾ ਫਿਕਰ ਹੋ ਜਾਂਦਾ 24,000 ਸਵਾਸ ਦਰ ਸਾਡਾ ਜਾ ਰਿਹਾ ਮਨੁੱਖਾ ਜਨ ਸਾਡਾ ਜਾ ਰਿਹਾ ਹੈ ਇਹ ਸਾਨੂੰ ਅਸੀਂ ਫਿਕਰ ਕਰਨਾ ਹੈ ਸਾਡਾ ਇਹ ਵਕਤ ਨਾ ਨਿਕਲ ਜਾਵੇ ਜਨਮ ਨਾ ਨਿਕਲ ਜਾਵੇ ਵੇੜਾ ਬੰਧ ਨਾ ਸਕੇ ਉਹ ਬੰਧਨ ਕੀ ਵੇਲਾ ਪਰ ਸਰਵ ਜਗ ਉਚਲਾ ਤਰਨ ਦੇ ਹੱਥ ਨਾ ਲਾਇ ਕੁਸੁਮ ਬੜਾ ਜਾ ਲਾ ਸੀ ਟੋਲਾ ਇੱਕ ਆਪੀ ਨਾ ਪਤਲੀ ਸਹਿ ਕੇਰੇ ਬੁਲਾ ਦੂਧਾ ਥਣੀ ਨਾਵੇਂ ਫਿਰ ਹੋਈ ਨਾ ਮੇਲਾ ਕਹਿ ਫੀ ਸਹੇਲੀਓ ਸਵਾ ਲਾਏ ਸੀ ਹੰਸ ਚੱਲ ਸੀ ਡੂਮਣਾ ਇਹ ਤਨ ਹੰਸ ਨਾਮ ਆਤਮਾ ਸਰੀਰ ਟੇਰੀਏ ਸਰੀਰ ਮਿੱਟੀ ਬੰਧਨ ਦਾ ਹੈ ਸੋ ਸਾਧ ਸੰਗਤ ਵਿਹੜਾ ਬੰਧਨਾ ਇਹ ਮੁਕਤੀ ਦਾ ਵਿਹੜਾ ਇਹ ਅਸੀਂ ਜਪ ਤਪ ਕਾ ਬੰਧ ਵੇੜ ਲਾ ਇਹ ਅਸੀਂ ਵਿਹੜਾ ਬੰਨਣ ਦੀ ਕੋਸ਼ਿਸ਼ ਕਰਨੀ ਹੈ ਗੁਰੂ ਅੱਗੇ ਬੇਨਤੀਆਂ ਕਰਨੀਆਂ ਸਾਡਾ ਜਨਮ ਸਫਲਾ ਕਰੋ ਸਾਡੇ ਤੇ ਮਿਹਰ ਕਰੋ ਸਾਡੇ ਤੇ ਦਇਆ ਕਰੋ ਸੋ ਆਪ ਜੀ ਸਾਰੇ ਜਿਤਨੇ ਵੀ ਮਾਈ ਭਾਈ ਦੂਰੋਂ ਦੂਰੋਂ ਚੱਲ ਕੇ ਗਰਮੀ ਦੇ ਮੌਸਮ ਦੇ ਵਿੱਚ ਆਪਣੇ ਕਾਰੋਬਾਰ ਵਿਹਾਰ ਧੰਦਿਆਂ ਤੋਂ ਛੁਟਕਾਰਾ ਪਾ ਕਰਕੇ ਆਪਣਾ ਕਿਰਾਇਆ ਖਰਚਦੇ ਹੋਏ ਆਪਣਾ ਗੁਰੂ ਕੇ ਦਰਬਾਰ ਵਿੱਚ ਸਤਸੰਗਤ ਵਿੱਚ ਆਏ ਹੋ ਬਹੁਤ ਭਾਗਾਂ ਵਾਲੇ ਹੋ ਵੜ ਭਾਗੀ ਸਤਸੰਗਤ ਪਾਵੈ ਭਾਗਹੀਨ ਪ੍ਰਭ ਚੋਟਾ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈ ਸਾਧ ਸੰਗਤ ਸੱਚਖੰਡ ਹੈ ਸਾਧ ਸੰਗਤ ਸੱਚਖੰਡ ਸਰਗੁਣ ਸਰੂਪ ਸੱਚਖੰਡ ਹੈ ਸਰਗੁਣ ਸੱਚ ਵੈਕੁੰਠ ਹੈ ਇਸ ਕਰਕੇ ਤੁਸੀਂ ਸਾਰੇ ਹੀ ਬਹੁਤ ਭਾਗਾਂ ਵਾਲੇ ਹੋ ਤੁਸੀਂ ਸੁਣਿਆ ਸੰਗਤ ਵਿੱਚ ਆਉਣਾ ਹੈ ਕੁਛ ਡਿਸਿਪਲਿਨ ਰੱਖਣਾ ਜ਼ਰੂਰੀ ਹੁੰਦਾ ਭਾਈ ਪਿਆਰ ਨਾਲ ਆਉਣਾ ਨਾਮ ਜਪਣਾ ਅਤੇ ਅਸੀਂ ਆਪਣੇ ਜੀਵਨ ਦੇ ਮਨੋਰਥ ਨੂੰ ਸਾਹਮਣੇ ਰੱਖਣਾ ਅਤੇ ਤਾਂ ਹੀ ਸਾਡੇ ਜੀਵਨ ਤਾਂ ਹੀ ਸਾਨੂੰ ਪੂਰਾ ਲਾਭ ਪ੍ਰਾਪਤ ਹੋਵੇਗਾ ਸੋ ਹੁਣ ਸੰਗਤਾਂ ਆਓ ਆਖਰੀ ਲਾਈਨ ਪੜ੍ਹੋ ਫਿਰ ਅਰਦਾਸ ਵੀ ਜੋੜਨਾ ਹੁਕਮਨਾਮੇ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਵਿਦਾਇਗੀ ਦੇ ਕੇ ਫਿਰ ਲੰਗਰ ਪਾਣੀ ਛੱਕ ਕੇ ਆਪਣੇ ਆਪਣੇ ਘਰਾਂ ਨੂੰ ਜਾਣ ਦੀ ਕੋਸ਼ਿਸ਼ ਕਰਨੀ ਸੰਗਤਾਂ ਨੂੰ ਬੇਨਤੀ ਹੈ ਭਾਈ ਆਪਣਾ ਸੇਵਾਦਾਰਾਂ ਦਾ ਕਹਿਣਾ ਮੰਨਿਆ ਕਰੋ ਸੰਗਤ ਵਿੱਚ ਬੱਚੇ ਵੱਡੇ ਹੁੰਦੇ ਹਨ ਧਿਆਨ ਰੱਖਿਆ ਕਰੋ ਅਤੇ ਕਿਹਾ ਮੰਨਣਾ ਚਾਹੀਦਾ ਹੈ ਸ਼ਾਂਤੀ ਦੇ ਨਾਲ ਜਿਹੜਾ ਹੈ ਸਾਨੂੰ ਆਪਣਾ ਵੱਡੇ ਵੱਡੇ ਦਿਨ ਹਨ ਆਪਣਾ ਬਥੇਰੇ ਦਿਨ ਵੱਡੇ ਹਨ ਇਸ ਕਰਕੇ ਸਾਨੂੰ ਵਾਲੀ ਕਾਹਲੀ ਨਹੀਂ ਕਰਨੀ ਚਾਹੀਦੀ ਅਤੇ ਸ਼ਾਂਤੀ ਦੇ ਨਾਲ ਸਾਨੂੰ ਆਪਣਾ ਜਿਹੜਾ ਹੈ ਕੁਛ ਪਰਮਾਤਮਾ ਦਾ ਨਾਮ ਜਪਦੇ ਹੋਏ ਸਿਮਰਨ ਕਰਦੇ ਹੋਏ ਹੋਰਾਂ ਤੋਂ ਜਿਹੜਾ ਹੈ ਪਰਮਾਤਮਾ ਦੇ ਨਾਲ ਨਾਮ ਦੇ ਨਾਲ ਜੁੜ ਕੇ ਸਾਨੂੰ ਸੰਗਤ ਵਿੱਚ ਜਿਹੜਾ ਹੈ ਲਾਭ ਉਠਾਉਣਾ ਚਾਹੀਦਾ ਹੈ ਇਹਨਾਂ ਸਵਾਸਾਂ ਨੂੰ ਸਫਲੇ ਕਰਨਾ ਚਾਹੀਦਾ ਘਰੋਂ ਵੀ ਆਏ ਹਾਂ ਕਾਰ ਵਿਹਾਰ ਵੀ ਛੱਡੇ ਹਨ ਫਿਰ ਵੀ ਪੂਰਾ ਲਾਭ ਨਾ ਉਠਾਇਆ ਸੋ ਇਸ ਕਰਕੇ ਇਹੀ ਮਨ ਦੇ ਵਿੱਚ ਹੋਣਾ ਚਾਹੀਦਾ ਲੂਟ ਨਾ ਹੈ ਤੇ ਲੂਟ ਰਾਮ ਨਾਮ ਹੈ
1: ਲੂਟ
0: ਉਹੀ ਸੱਚਾ ਸਤਸੰਗੀ ਤੇ ਸੱਚਾ ਜਗਿਆਸੂ ਤੇ ਸੱਚਾ ਸਿੱਖ ਹੈ ਉਹਨਾਂ ਦੀ ਮਾਫ਼ੀ ਬਖਸ਼ੋ ਆਹ ਹੁਣ ਆਖਰੀ ਲਾਈਨ ਪੜ੍ਹੋ ਤੇ ਫਿਰ ਅਰਦਾਸ ਵੀ ਜੁੜੋ

ਕਿਉਂਕਿ ਇਹੋ ਹੀ ਇੱਕ ਸਮਾਂ ਹੈ, ਇਹੋ ਹੀ ਇੱਕ ਮਨੁੱਛਾ ਜਨਮ ਹੈ ਜਿਸ ਵਿੱਚ ਤੂੰ ਪ੍ਰਭੂ ਨੂੰ ਪਾ ਸਕਦਾ ਹੈ। ਜਿਨ੍ਹਾਂ ਨੇ ਨਹੀਂ ਪ੍ਰਭੂ ਨੂੰ ਪਾਉਣ ਦਾ ਯਤਨ ਕੀਤਾ ਉਹ ਸੰਸਾਰ ਤੋਂ ਰੋਂਦੇ ਹੀ ਗਏ ਹਨ, ਕੋਈ ਹੱਸਦਾ ਨਹੀਂ ਗਿਆ। ਸਿਕੰਦਰ ਨੇ ਸਾਰੀ ਧਰਤੀ ਦਾ ਰਾਜ ਲੈ ਕੇ ਵੀ ਆਖੀਰ ਦੇ ਸਮੇਂ ਆਪਣੇ ਹੱਥ ਬਾਹਰ ਰੱਖੇ, ਉਹ ਦੁਨੀਆਂ ਦੇ ਲੋਕੋ ਮੇਰੇ ਤੋਂ ਤਾਂ ਵੱਧ ਕੋਈ ਧਨੀ ਨਹੀਂ ਹੋਏਗਾ ਨਾ ਦੁਨੀਆਂ ਵਿੱਚ। ਆ ਵੇਖ ਲੋ, ਬਿਨਾਂ ਨਾਮ ਦੇ ਖਾਲੀ ਹੱਥ ਜਾ ਰਿਹਾ, ਕੁਝ ਲੈ ਨਹੀਂ ਚੱਲਿਆ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਕੂੜ ਰਾਜਾ, ਕੂੜ ਪ੍ਰਜਾ, ਦੁਨੀਆਂ ਦੇ ਜਿਤਨੇ ਪਦਾਰਥ ਸਨ, ਹੀਰੇ ਮੋਤੀ ਜਵਾਹਰਾਤ, ਆਖਿਆ ਇਹ ਸਭ ਕੂੜ ਹਨ। ਇਹ ਮਨੁੱਖ ਜੇ ਕੁਝ ਪ੍ਰਾਪਤ ਕਰਨਾ ਚਾਹੁੰਦਾ ਤਾਂ ਨਾਮ ਦੇ ਲਾਲ ਕਰ। ਇਹ ਮਨੁੱਛਾ ਜਨਮ ਹੀ ਤੇਰਾ ਅਮੋਲਕ ਹੀਰਾ ਹੈ। ਇਸ ਹੀਰੇ ਜਨਮ ਨੂੰ ਜਪ ਜਪ ਕੇ ਸੇਵਾ ਕਰਕੇ ਸਫਲ ਕਰ ਲੈ। ਵੱਡੇ ਵੱਡੇ ਦੁਨੀਆਂ ਦੇ ਰਾਜੇ ਰੋਂਦੇ ਗਏ ਨਾਮ ਤੋਂ ਬਿਨਾਂ। ਵੱਡੇ ਵੱਡੇ ਨਾਮ ਤੋਂ ਬਿਨਾਂ ਜੋ ਵੀ ਕੋਈ ਸੰਸਾਰ ਤੇ ਆਇਆ ਉਹ ਇਸ ਸੰਸਾਰ ਵਿੱਚ ਡੁੱਬ ਗਿਆ, ਤਰਿਆ ਕੋਈ ਨਹੀਂ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸਾਰੇ ਹੀ ਡੁੱਬ ਮੋਏ ਹਨ। ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹ ਆਪਣਾ ਨਾਮ ਮਿੱਟੀ ਵਿੱਚ ਰਲਾ ਗਏ ਹਨ, ਤੇ ਜਿਨ੍ਹਾਂ ਨੇ ਜਪਿਆ ਉਹਨਾਂ ਦੀ ਪਿੱਛੇ ਵੀ, ਹੁਣ ਵੀ ਤੇ ਰਹਿੰਦੀ ਦੁਨੀਆਂ ਤੱਕ ਸ਼ੋਭਾ ਹੁੰਦੀ ਰਹੇਗੀ। ਉਹ ਪਿੱਛੇ ਵੀ ਜਿਉਂਦੇ ਸਨ, ਹੁਣ ਵੀ ਜਿਉਂਦੇ ਹਨ ਤੇ ਰਹਿੰਦੀ ਦੁਨੀਆਂ ਤੱਕ ਜ਼ਿੰਦਾ ਰਹਿਣਗੇ। ਉਹ ਕਿਉਂਕਿ ਜਪਣ ਵਾਲਿਆਂ ਨੂੰ ਕੋਈ ਨਹੀਂ ਮਾਰ ਸਕਦਾ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੇ ਰਾਮ ਵਸੇ ਮਨ ਮੈਂ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਭਾਈ ਨਾਮ ਦਾ ਬੀਜ ਬੋਲੋ। ਆ ਜਿਹੜਾ ਸੰਸਾਰ ਦਾ ਸੁਖ ਤੁਹਾਨੂੰ ਨਜ਼ਰ ਆਉਂਦਾ, ਸਮਾਂ ਆਵੇਗਾ ਇਹ ਸਾਰੇ ਸੁਖ ਤੁਹਾਡੇ ਤੋਂ ਦੂਰ ਹੁੰਦੇ ਜਾਣਗੇ। ਸਮਾਂ ਆਵੇਗਾ ਇਹ ਸਰੀਰ ਵੀ ਤੁਹਾਡਾ ਸਾਥ ਨਾ ਦੇਗਾ, ਜਿਹਦੇ ਲਈ ਤੁਸੀਂ ਸਾਰਾ ਦਿਨ ਭਟਕਦੇ। ਸਮਾਂ ਆਉਣ ਤੇ ਸਾਰੀਆਂ ਹੀ ਵਸਤੂਆਂ ਨੇ ਜਵਾਬ ਦੇ ਜਾਣਾ, ਤੇ ਫਿਰ ਕੌਣ ਸਹਾਇਤਾ ਕਰੇਗਾ? ਇੱਕ ਨਾਮ ਤੇਰੇ ਨਾਲ ਹੋਵੇਗਾ। ਇਸ ਲਈ ਇਸ ਦਾ ਬੀਜ ਬੋਇਆ ਹੋਵੇਗਾ, ਪੂੰਜੀ ਤੇਰੇ ਕੋਲ ਹੋਏਗੀ ਨਾਮ ਦੀ, ਤੇ ਫਿਰ ਦਰਗਾਹ ਵਿੱਚ ਬਈ ਮਨ ਪਾਏਗਾ। ਇੱਥੇ ਵੀ ਲੋਕੀ ਕਹਿਣਗੇ ਫਲਾਣਾ ਬੜਾ ਚੰਗਾ ਸੀ, ਬੜਾ ਸਿਮਰਨ ਵਾਲਾ ਸੀ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਚੰਗਿਆਈਆਂ ਦਾ ਪੁਤਲਾ ਬਣ ਕੇ ਗੁਰੂ ਅੱਗੇ ਜਾ, ਤੇ ਗੁਰੂ ਬਾਹਾਂ ਪਲਕ ਕੇ ਕਵੇ ਆ ਮੇਰੇ ਲਾਲ, ਤੂੰ ਖੱਟ ਕੇ ਆਇਆ, ਗੁਆ ਕੇ ਨਹੀਂ ਆਇਆ। ਗੁਆ ਕੇ ਤਾਂ ਬਹੁਤ ਜਾਂਦੇ ਹਨ, ਕੋਈ ਵਿਰਲਾ ਖੱਟ ਕੇ ਜਾਂਦਾ, ਤੇ ਜਿਹੜੇ ਖੱਟ ਕੇ ਜਾਂਦੇ ਹਨ ਫਿਰ ਮਾਲਕ ਉਹਨਾਂ ਲਈ ਕਈ ਸੁਹਾਗਤ ਦੇ ਦਰਵਾਜ਼ੇ ਲਾਉਂਦਾ। ਹਰ ਦਰਗਹਿ ਗੁਰਸਿੱਖ ਪਹਿਨਾਈਏ, ਗੁਰੂ ਕੀ ਬਾਣੀ ਨੇ ਕਿਹਾ ਕਿ ਐਸੇ ਗੁਰਸਿੱਖਾਂ ਦਾ ਬੜੀ ਧੂਮ ਧਾਮ ਨਾਲ ਸੁਹਾਗਤ ਹੁੰਦਾ, ਜਿਨ੍ਹਾਂ ਮੇਰਾ ਸਤਿਗੁਰ ਤੁਠਾ, ਜਿਨ੍ਹਾਂ ਨੇ ਗੁਰੂ ਨੂੰ ਪ੍ਰਸੰਨ ਕੀਤਾ ਜਪ ਜਪ ਕੇ। ਤੋ ਆਓ ਭਾਈ, ਆਪਣਾ ਜੀਵਨ ਸਫਲ ਕਰਨਾ। ਆਪਣੇ ਜੀਵਨ ਨੂੰ ਅਸੀਂ ਨਰਕ ਨਹੀਂ ਬਣਾਉਣਾ, ਆਪਣੇ ਜੀਵਨ ਨੂੰ ਬੈਕੁੰਠ ਬਣਾਉਣਾ। ਤੇ ਬੈਕੁੰਠ ਕਿਨ੍ਹਾਂ ਦਾ ਜੀਵਨ ਹੁੰਦਾ ਜਿਨ੍ਹਾਂ

अंदर याद हो, याद हो, उन याद हो।

ਸਭ ਕੁਛ ਕਰਦਿਆਂ ਹੋਇਆਂ ਵੀ ਮਨੁੱਖ ਨੇ ਅਕਾਲ ਪੁਰਖ ਅੱਗੇ ਇਹ ਅਰਦਾਸ ਕਰਨੀ ਕਿ ਰਾਮਈਆ ਹੋ ਬਾਰਕ ਤੇਰਾ। ਜੇ ਬਾਰਕ ਬਣ ਗਿਆ ਤਾਂ ਭਾਈ ਫਿਰ ਹਰ ਵੇਲੇ ਫਿਰ ਨਿਰਮਲ ਭਾਉ ਵਿਚ ਰਹਿਣਾ, ਉਹਦੇ ਹੁਕਮ ਵਿਚ ਚੱਲਣਾ। ਜੇ ਬਾਰਕ ਹੈ ਸਪੁੱਤਰ ਹੈ ਤਾਂ ਫਿਰ ਪਿਤਾ ਦੇ ਹੁਕਮ ਵਿਚ ਚੱਲ, ਤੇ ਜਿਹੜੇ ਉਹਦੇ ਹੁਕਮ ਵਿਚ ਉਹਦੇ ਨਿਰਮਲ ਭਾਉ ਵਿਚ ਚੱਲਦੇ ਹਨ ਉਹਨਾਂ ਦੀ ਪਰਮੇਸ਼ਰ ਹਰ ਥਾਂ ਹਰ ਜਗ੍ਹਾ ਆਪ ਰੱਖਿਆ ਕਰਦਾ ਹੈ, ਆਪ ਉਹਨਾਂ ਦੀ ਜੈ ਜੈਕਾਰ ਕਰਾਉਂਦਾ ਹੈ। ਸਾਹਿਬ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਭਾਈ ਪਤੰਗ ਜੀ ਹੋਏ ਹਨ, ਸਾਹਿਬ ਜੀ ਦੇ ਚਰਨਾਂ ਵਿਚ ਆ ਕੇ ਨਾਮ ਦੀ ਦਾਤ ਪ੍ਰਾਪਤ ਕੀਤੀ ਤੇ ਸਾਹਿਬ ਜੀ ਨੇ ਸੱਤ ਦਾ ਉਪਦੇਸ਼ ਦਿੱਤਾ। ਭਾਈ ਕਿਸੇ ਨਾਲ ਠੱਗੀ ਨਹੀਂ ਮਾਰਨੀ, ਦਗਾ ਨਹੀਂ ਕਰਨਾ, ਕਿਸੇ ਦੀ ਅਮਾਨਤ ਵਿਚ ਖਿਆਨਤ ਨਹੀਂ ਕਰਨੀ। ਤੇ ਭਾਈ ਸਾਹਿਬ ਜੀ ਦਾ ਕਰਿਆਨੇ ਦਾ ਕੰਮ ਸੀ ਤੇ ਸਤ ਪੁਰਸ਼ ਸਮਝ ਕੇ ਲੋਕ ਅਮਾਨਤਾਂ ਵੀ ਇਨ੍ਹਾਂ ਦੇ ਪਾਸ ਰੱਖ ਕੇ ਜਾਂਦੇ ਸੀ। ਰਾਜ ਦਰਬਾਰ ਵਿਚ ਵੀ ਬੜੀ ਇੱਜ਼ਤ ਸੀ ਭਾਈ ਪਤੰਗ ਜੀ ਦੀ। ਭਾਈ ਬੜਾ ਸੁੱਚਾ ਮੋਤੀ ਹੈ, ਗੁਰੂ ਨਾਨਕ ਦੇ ਦਰ ਦਾ ਪਿਆਰਾ ਹੈ, ਬੜੀ ਸ਼ੋਭਾ ਸੀ। ਇੱਕ ਮਨੁੱਖ ਜਿਸਦਾ ਨਾਮ ਸੀ ਜਮਾਲ ਖਾਨ, ਇਹ ਭਾਈ ਸਾਹਿਬ ਜੀ ਦੇ ਪਾਸ ਅਮਾਨਤ ਰੱਖਣ ਆਇਆ। 500 ਮੋਹਰਾਂ ਹਨ, ਆ ਭਾਈ ਸਾਹਿਬ ਮੇਰੀਆਂ ਰੱਖ ਲੋ। ਤੇ ਭਾਈ ਪਤੰਗ ਜੀ ਇੱਕ ਡੱਬੀ ਵਿਚ ਇਹ ਮੋਹਰਾਂ ਰੱਖ ਕੇ ਤੇ ਵਹੀ ਵਿਚ ਲਿਖਣੀਆਂ ਭੁੱਲ ਗਏ, ਤੇ ਜਿੱਥੇ ਅਮਾਨਤ ਜਿਸ ਖਜ਼ਾਨੇ ਵਿਚ ਰੱਖਦੇ ਸਨ ਇਹ ਵੀ ਭੁੱਲ ਗਏ ਕਿ ਉਥੋਂ ਚੁੱਕ ਕੇ ਖਜ਼ਾਨੇ ਵਿਚ ਰੱਖਣੀਆਂ ਹਨ। ਸਮਾਂ ਪਾ ਕੇ ਜਮਾਲ ਖਾਨ ਜਦੋਂ ਆਇਆ ਤਾਂ ਕਹਿਣ ਲੱਗਾ, ਭਾਈ ਸਾਹਿਬ ਮੇਰੀ ਅਮਾਨਤ ਮੈਨੂੰ ਦੇ ਦਿਓ। ਤਾਂ ਭਾਈ ਸਾਹਿਬ ਨੇ ਵਹੀ ਖੋਲੀ, ਕਿਤੇ ਨਾਂ ਨਹੀਂ ਲਿਖਿਆ ਹੋਇਆ। ਤਜੋਰੀ ਵੇਖੀ, ਉਹਦੇ ਵਿਚ ਵੀ ਕੋਈ ਨਹੀਂ। ਆਖਿਆ, ਭਾਈ ਤੇਰਾ ਨਾ ਤਾਂ ਨਾਂ ਲਿਖਿਆ ਹੋਇਆ, ਨਾ ਤਜੋਰੀ ਚ ਤੇਰਾ ਕੋਈ ਪੈਸਾ ਪਿਆ, ਇਸ ਲਈ ਤੇਰੇ ਪੈਸੇ ਸਾਡੇ ਕੋਲ ਤਾਂ ਨਹੀਂ ਹਨ। ਉਚਾਰਨ ਕਰੋ ਸ੍ਰੀ ਜਮਾਲ ਖਾਨ, ਮੁਸਲਮਾਨੀ ਰਾਜ ਸੀ। ਆਖਿਆ, ਮੈਂ ਨਵਾਬ ਨੂੰ ਜਾ ਕੇ ਸ਼ਿਕਾਇਤ ਕਰਾਂਗਾ ਜੇ ਤੂੰ ਮੇਰੀ ਅਮਾਨਤ ਵਿਚ ਖਿਆਨਤ ਕਰੇਗਾ। ਆਖਿਆ, ਬਈ ਵੇਖ ਲੈ। ਭਾਈ ਪਤੰਗ ਜੀ ਨੇ ਉਹਦੇ ਕਹਿਣ ਤੇ ਫਿਰ ਸਾਰਾ ਕੁਝ ਵੇਖਿਆ।

ਅੱਗੇ ਜਾ ਕੇ ਜਦੋਂ ਹਿਸਾਬ ਹੋਵੇਗਾ ਤਾਂ ਫਿਰ ਡੰਡ ਬਹੁਤ ਸਖਤ ਡੰਡ ਹੈ ਭਾਈ, ਜੰਮ ਦਾ ਡੰਡ ਬਹੁਤ ਸਖਤ ਹੈ, ਤੂੰ ਸਹਾਰ ਨਾ ਪਾਏਗਾ। ਭਗਤ ਕਬੀਰ ਜੀ ਕਹਿੰਦੇ ਹਨ ਕਿ ਜੰਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਿਹਾ ਜਾਏ, ਉਹ ਸਿਹਾ ਨਹੀਂ ਜਾਣਾ। ਕਬੀਰ ਜੀ ਨੂੰ ਬੇਨਤੀ ਕੀਤੀ ਸੇਵਕਾਂ ਨੇ, ਮਹਾਰਾਜ ਇਸ ਜੰਮ ਦੇ ਠੇਂਗੇ ਤੋਂ ਆਪ ਕਿਵੇਂ ਬਚੇ ਹੋ? ਤਾਂ ਕਬੀਰ ਜੀ ਕਹਿੰਦੇ ਹਨ ਜੰਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਿਹਾ ਜਾਏ, ਏਕ ਜੋ ਸਾਧੂ ਮੋਏ ਮਿਲਿਓ ਤਿੰਨ ਲਿਓ ਅੰਝਲ ਲਾਏ। ਮੈਨੂੰ ਜੀਵਨ ਵਿੱਚ ਇੱਕ ਮਹਾਂਪੁਰਖ ਮਿਲ ਗਏ ਹਨ, ਉਹ ਮਹਾਂਪੁਰਖ ਜੋ ਸਵਾਸਾਂ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਜਪਦੇ ਹਨ ਸ੍ਰੀ ਵਾਹਿਗੁਰੂ, ਉਹ ਮਹਾਂਪੁਰਖ ਮੈਨੂੰ ਮਿਲ ਗਏ ਜਿਨ੍ਹਾਂ ਨੇ ਮੈਨੂੰ ਸਤ ਸੰਗਤ ਨਾਲ ਜੋੜ ਦਿੱਤਾ, ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦਿੱਤਾ। ਇਸ ਲਈ ਹੁਣ ਜੰਮ ਨੇੜੇ ਨਹੀਂ ਆ ਸਕਦੇ। ਇਹ ਦੁਨੀਆਂ ਦੇ ਪਿਆਰ

ਕਰ ਰਿਹਾ ਤੇ ਜੇ ਮੇਰੇ ਕਮਾਈ ਦਾ ਹਿੱਸਾ ਇਹ ਵੰਡਦੇ ਹਨ ਤਾਂ ਮੇਰੇ ਪਾਪਾਂ ਦਾ ਵੀ ਤਾਂ ਹਿੱਸਾ ਵੰਡਣਗੇ ਨਾ। ਉਚਾਰਨ ਕਰੋ ਸ੍ਰੀ, ਮੇਰੇ ਪਾਪਾਂ ਦਾ ਹਿੱਸਾ ਵੀ ਤਾਂ ਵੰਡਣਗੇ। ਮਹਾਂਪੁਰਖ ਕਹਿਣਗੇ ਭਾਈ ਜਾ ਕੇ ਪਹਿਲਾਂ ਪੁੱਛ ਆ, ਸਾਨੂੰ ਤਾਂ ਤੂੰ ਬੰਨ ਹੀ ਦਿੱਤਾ, ਅਸੀਂ ਤਾਂ ਕਿਤੇ ਜਾ ਨਹੀਂ ਸਕਦੇ। ਜਾਂ ਕਰ ਗਿਆ ਮਾਤਾ ਪਿਤਾ ਨੂੰ ਪੁੱਛਣ ਲੱਗਾ, ਪਰ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਕੁਝ ਕੀਤਾ, ਭਾਵੇਂ ਪਾਪ ਕੁਕਰਮ ਕੀਤੇ ਹਨ, ਫਿਰ ਵੀ ਤੁਹਾਡੀਆਂ ਸੁੱਖਾਂ ਨਾਲ ਝੋਲੀਆਂ ਭਰੀਆਂ ਹਨ। ਤੇ ਅੰਤ ਵੇਲੇ ਜਦੋਂ ਹਿਸਾਬ ਹੋਵੇਗਾ, ਮੇਰੀ ਸਹਾਇਤਾ ਕਰੋਗੇ ਨਾ? ਤਾਂ ਮਾਤਾ ਪਿਤਾ ਨੇ ਸਿਰ ਫੇਰ ਦਿੱਤਾ, ਆਖਿਆ ਭਾਈ ਅਸੀਂ ਤੈਨੂੰ ਜਨਮ ਦਿੱਤਾ, ਪਾਲਿਆ ਪੋਸਿਆ, ਤੇ ਫਿਰ ਉਹਦਾ ਇਵਜ਼ਾਨਾ ਵੀ ਤਾਂ ਤੂੰ ਦੇਣਾ ਸੀ ਨਾ। ਤੂੰ ਜੇ ਸਾਡੀ ਕੋਈ ਸੇਵਾ ਕਰ ਰਿਹਾ ਜਾਂ ਕੀਤੀ ਹੈ ਤਾਂ ਕੋਈ ਸਾਡੇ ਸਿਰ ਇਸ਼ਾਨ ਨਹੀਂ ਕੀਤਾ, ਅਸੀਂ ਤੈਨੂੰ ਜਨਮ ਵੀ ਤਾਂ ਦਿੱਤਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਪਣੀ ਇਸਤਰੀ ਦੇ ਪਾਸ ਜਾ ਕੇ ਕਹਿਣ ਲੱਗਾ, ਜਦੋਂ ਅੰਤ ਵੇਲੇ ਮੇਰੇ ਪਾਪਾ

ਪਵਨ ਪਵਿੱਤਰ ਸ਼ਬਦ ਕਬੀਰ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਨੇ ਜੋ ਕੁਝ ਉਹਨਾਂ ਨਾਲ ਸਮਾਜ ਨੇ ਕੀਤਾ, ਵੱਡਿਆਂ ਲੋਕਾਂ ਨੇ ਕੀਤਾ, ਉਹਦਾ ਜ਼ਿਕਰ ਕਰ ਰਹੇ ਹਨ। ਕਹਿੰਦੇ ਨੇ ਕਿ ਬੰਦਗੀ ਕਰਦਾ ਹਾਂ ਉਹਦੀ ਮਹਾਨ ਕਿਰਪਾ ਨਾਲ,

ਭਗਤੀ ਕਰਦਾ ਹਾਂ, ਪਰ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ। ਲੋਕ ਸਮਝਦੇ ਨੇ ਇੱਕ ਨੀਵੀਂ ਜਾਤ ਦਾ ਹੋ ਕੇ ਲੋਕ ਇਹਨੂੰ ਮੱਥੇ ਟੇਕਦੇ ਨੇ। ਹੈਂ, ਇਹ ਕਿਉਂ? ਬੰਦੇ ਦਾ ਸੁਭਾਅ ਹੈ, ਬੰਦਾ ਕਿਸੇ ਦੀ ਵਡਿਆਈ ਵੇਖ ਕੇ ਬਰਦਾਸ਼ਤ ਨਹੀਂ ਕਰਦਾ, ਕਿਸੇ ਦੀ ਪ੍ਰਭੂਤਾ ਵੇਖ ਕੇ ਬਰਦਾਸ਼ਤ ਨਹੀਂ ਕਰਦਾ। ਕਬੀਰ ਜੀ ਨੂੰ ਇਹ ਸਜ਼ਾ ਦਿੱਤੀ ਗਈ ਕਿ ਇਹਨੂੰ ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥਕੜੀਆਂ ਪਾ ਕੇ ਗੰਗਾ ਵਿੱਚ ਸੁੱਟ ਦਿੱਤਾ ਜਾਵੇ। ਬਹੁਤ ਗਹਿਰੀ, ਬੜੀ ਪਵਿੱਤਰ ਗੰਗਾ, ਜਿਹਦਾ ਅੰਮ੍ਰਿਤ ਵਰਗਾ ਜਲ ਲੋਕ ਲੈ ਕੇ ਆਪਣੇ ਧਨ ਭਾਗ ਸਮਝਦੇ ਨੇ, ਤੇ ਬੰਦਗੀ ਵਾਲੇ ਪੁਰਸ਼ ਨੂੰ ਗੰਗਾ ਵਿੱਚ ਸੁੱਟਣ ਲੱਗੇ ਨੇ। ਕਬੀਰ ਜੀ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਉਹਨਾਂ ਨਾਲ ਬੀਤਿਆ ਉਹਦਾ ਜ਼ਿਕਰ ਕੀਤਾ, ਪਰ ਕਹਿੰਦੇ ਹਨ ਮੇਰਾ ਮਨ ਮਜ਼ਬੂਤ ਸੀ। ਕਿਉਂ? ਮੈਂ ਉਸ ਮਾਲਕ ਦੇ ਪਾਵਨ ਚਰਨ ਆਪਣੇ ਹਿਰਦੇ ਚ ਵਸਾਏ ਨੇ, ਜਿਨ੍ਹਾਂ ਨੇ ਉਸ ਵਾਹਿਗੁਰੂ ਤੇ ਓਟ ਰੱਖੀ, ਜਿਨ੍ਹਾਂ ਨੇ ਉਹਦਾ ਆਸਰਾ ਲਿਆ, ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਦੀ। ਤਾਂ ਆਓ

ਇੱਕ ਹੋਰ ਸ਼ਬਦ ਵਿੱਚ ਆਪਣੀ ਜੀਵਨ ਦੀ ਉਹ ਝਾਕੀ ਦਰਸਾ ਰਹੇ ਨੇ ਜੋ ਕੁਝ ਉਹਨਾਂ ਨਾਲ ਬੀਤਿਆ, ਜੋ ਕੁਝ ਉਹਨਾਂ ਨਾਲ ਕੀਤਾ ਗਿਆ। ਕਹਿੰਦੇ ਹਨ, ਇੱਕ ਵਾਰੀ ਦਾ ਜ਼ਿਕਰ ਹੈ, ਮੇਰੀਆਂ ਬਾਹਾਂ ਬਣ ਕੇ, ਲੱਤਾਂ ਬਣ ਕੇ, ਗਠੜੀ ਦਾ ਰੂਪ ਦੇ ਕੇ, ਗਠੜੀ ਵਾਂਗਰ ਜਿਵੇਂ ਗਠੜੀ ਬੱਧੀ ਹੁੰਦੀ, ਮੈਨੂੰ ਹਾਥੀ ਅੱਗੇ ਸੁੱਟਿਆ ਗਿਆ। ਪੂਜਾ ਬਾਂਦ ਪਿਲਾ ਕਰ ਡਾਰਿਓ, ਪਰ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ, ਹਾਥੀ ਨੂੰ ਉਸ ਗਠੜੀ ਵਿੱਚੋਂ ਪਤਾ ਨਹੀਂ ਕੈਸਾ ਅਕਸ਼ ਪਿਆ, ਕੀ ਦਿਸਿਆ, ਹਾਥੀ ਚੀਕਾਂ ਮਾਰਦਾ ਭੱਜ ਗਿਆ।

ਜਿਹੜਾ ਮਹਾਵਤ ਹਾਥੀ ਤੇ ਬੈਠਾ ਸੀ। ਕਾਜ਼ੀ ਉਹਨੂੰ ਕਹਿ ਰਿਹਾ, ਹੇ ਮਹਾਵਤ, ਤੂੰ ਆਪਣੀ ਸਹੀ ਮਿਹਨਤ ਚ ਡਿਊਟੀ ਨਹੀਂ ਕਰ ਰਿਹਾ ਤੇ ਇਹਦੀ ਸਜ਼ਾ ਤੈਨੂੰ ਭੁਗਤਣੀ ਪਏਗੀ। ਅਰੇ ਮਹਾ

ਕਬੀਰ ਜੀ ਮਹਾਰਾਜ ਨੇ ਕੈਸੀ ਬਾਤ ਕਹੀ। ਕਹਿੰਦੇ ਨੇ ਹਾਥੀ ਤਾਂ ਨਮਸਕਾਰਾਂ ਪਿਆ ਕਰਦਾ, ਹਾਥੀ ਆਪਣੀ ਡਿਊਟੀ ਨਹੀਂ ਦੇ ਰਿਹਾ। ਕਿਉਂ ਨਹੀਂ ਦੇ ਰਿਹਾ? ਜਿਹੜਾ ਰਾਮ ਮੇਰੇ ਚ ਬੈਠਾ ਹੋਇਆ ਉਹੀ ਹਾਥੀ ਚ ਬੈਠਾ ਹੋਇਆ। ਪੰਕਜ ਦੇ ਬਸੇ ਭਗਵਾਨ। ਕਹਿੰਦੇ ਨੇ ਮੈਂ ਹੈਰਾਨ ਹਾਂ ਭਈ ਮੈਨੂੰ ਸਜ਼ਾ ਕਿਉਂ ਮਿਲ ਰਹੀ, ਨਾ ਮੈਂ ਚੋਰੀ ਕੀਤੀ, ਨਾ ਮੈਂ ਡਾਕਾ ਮਾਰਿਆ, ਨਾ ਮੈਂ ਕੋਈ ਕਤਲ ਕੀਤਾ, ਕੋਈ ਗਲਤ ਕੰਮ ਹੀ ਨਹੀਂ ਕੀਤਾ, ਸਜ਼ਾ ਕਿਸ ਗੱਲ ਦੀ? ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਚ ਕੁੰਚਰ ਕੋ ਦੀਨਾ, ਬਾਂਧ ਪੋਟ ਕੁੰਚਰ ਕੋ ਦੀਨਾ, ਕੁੰਚਰ ਪੋਟ ਲੈ।

ਕਹਿੰਦੇ ਨੇ ਹੋਣੀ ਨਹੀਂ, ਇਹਨਾਂ ਨੇ ਤਿੰਨ ਵਾਰੀ ਅੱਗੇ ਵੀ ਮੇਰੀ ਪ੍ਰੀਖਿਆ ਲਈ। ਤੀਨ ਬਾਰ ਪਤੀਆ ਭਾਈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੇਵਗੰਧਾਰੀ ਸਿਰਲੇਖ ਹੇਠ ਦੇਵਗੰਧਾਰੀ ਅਤੇ ਦੇਵਗੰਧਾਰ ਦੋ ਰਾਗ ਉਪਲਬਧ ਹੁੰਦੇ ਹਨ। ਦੇਵਗੰਧਾਰ ਦਾ ਕੇਵਲ ਇੱਕੋ ਸ਼ਬਦ ਆਪਣੇ ਹਰ ਪਹਿ ਬਿਨਤੀ ਕਹੀਏ ਹੈ, ਬਾਕੀ ਸਾਰੀ ਬਾਣੀ ਦੇਵਗੰਧਾਰੀ ਵਿੱਚ ਹੈ। ਉਪਰੋਕਤ ਦੋਵੇਂ ਰਾਗ ਵੱਖੋ ਵੱਖਰੇ ਸਰੂਪ ਰੱਖਦੇ ਹਨ। ਦੇਵਗੰਧਾਰੀ ਦਾ ਰੂਪ ਗੁਰਮਤਿ ਸੰਗੀਤ ਤੋਂ ਬਿਨਾਂ ਭਾਰਤੀ ਸੰਗੀਤ ਵਿੱਚ ਅਜੇ ਤੱਕ ਪ੍ਰਚਲਿਤ ਨਹੀਂ ਹੋਇਆ। ਇਸ ਰਾਗ ਵਿੱਚ ਵਿਚਰਦੇ ਪਤਾ ਲੱਗੇਗਾ ਕਿ ਖੁਸ਼ੀ ਚਰਨ ਸ਼ਰਨ ਵਿੱਚ ਹੈ, ਮਾਂ ਦੇ ਚਰਨਾਂ ਵਿੱਚ ਹੈ, ਝੂਠਾ ਪਿਆਰ ਛੱਡਣ ਵਿੱਚ ਹੈ। ਇਸ ਵਿੱਚ ਦੋਨੋਂ ਦਹਿਵਤ ਦੋਨੋਂ ਨਿਸ਼ਾਦ ਲੱਗਦੇ ਹਨ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਵਾਦੀ ਮੱਧਮ ਅਤੇ ਸੰਵਾਦੀ ਸ਼ੜਜ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਪਹਿਲਾ ਸ਼ਬਦ ਗਾ ਰਹੇ ਹਨ ਭਾਈ ਗੁਰਦੇਵ ਸਿੰਘ ਜੀ ਖਾਲਸਾ, ਰਚਨਾ ਹੈ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ। ਸ਼ਬਦ ਦੀ ਤੁਕ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ, ਅਤੇ ਦੂਜਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ ਜੀ। ਗੁਰੂ ਅਰਜਨ ਦੇਵ ਜੀ ਦੀ ਰਚਨਾ। ਸ਼ਬਦ ਤੇਰਾ ਜਨ ਰਾਮ ਰਸਾਇਣ ਮਾਤਾ। ਪਹਿਲਾ ਸ਼ਬਦ ਜਗਤ ਮੈਂ ਝੂਠੀ ਦੇਖੀ

ਸ਼ੁੱਧ ਲਈ ਇਹ ਪੌਂਟੇ ਦੀ ਧਰਤੀ ਜੋ ਰਾਜਾ ਮੇਦਨੀ ਪ੍ਰਕਾਸ਼ ਦੀ ਸੀ। ਰਾਜਾ ਮੇਦਨੀ ਪ੍ਰਕਾਸ਼ ਨੇ ਸਤਿਗੁਰੂ ਨੂੰ ਆਪਣੀ ਮਦਦ ਲਈ ਯਾਦ ਕੀਤਾ। ਜਦ ਸਤਿਗੁਰੂ ਨੇ ਆ ਕੇ ਸਹਾਇਤਾ ਕੀਤੀ ਤੇ ਮੇਦਨੀ ਪ੍ਰਕਾਸ਼ ਕਹਿਣ ਲੱਗਾ, ਸਾਹਿਬ ਜੀ ਇੱਕ ਯਾਦ ਆਪਣੀ ਤੁਸੀਂ ਵੀ ਇੱਥੇ ਬਣਾਓ। ਤੇ ਸਤਿਗੁਰੂ ਨੇ ਜਮਨਾ ਦਾ ਤੱਟ ਸੁੰਦਰ ਵੇਖ ਕੇ ਆਪਣਾ ਸੱਜਾ ਚਰਨ ਕੋੜੇ ਤੋਂ ਤੱਲੇ ਲਾਇਆ, ਉਸ ਧਰਤੀ ਦਾ ਨਾਮ ਸ੍ਰੀ ਪਾਉਂਟਾ ਸਾਹਿਬ ਪੈ ਗਿਆ। ਕਹਿੰਦੇ ਨੇ ਸਤਿਗੁਰੂ ਇੱਥੇ ਬਿਰਾਜਮਾਨ ਹੋਏ। ਦੇਸ਼ ਚੱਲ ਹਮ

ਸਤਿਗੁਰ ਕਹਿੰਦੇ ਨੇ ਫਤਿਹ ਸ਼ਾਹ ਰਾਜਾ ਬਿਨਾਂ ਮਤਲਬ ਹੀ ਸਾਡੇ ਤੇ ਇਸਨੇ ਹਮਲਾ ਬੋਲ ਦਿੱਤਾ। ਸਤਿਗੁਰੂ ਕਹਿੰਦੇ ਨੇ ਅਸੀਂ ਦੀਵਾਨ ਦੇ ਵਿੱਚ ਬੈਠੇ ਹੋਏ ਸਾਂ, ਜਦ ਹਮਲਾ ਹੋਇਆ ਉਪਰੰਤ ਫਤਿਹ ਸ਼ਾਹ ਕੋ ਪਾਤਬ ਰਾਜਾ ਲੋਹ ਪਰਾ ਹਮਸੋ ਬਿਨ ਕਾਜਾ, ਬਿਨਾਂ ਮਤਲਬ ਹੀ ਇਸਨੇ ਸਾਡੇ ਤੇ ਹਮਲਾ ਬੋਲ ਦਿੱਤਾ।

ਪੈ। ਸਤਿਗੁਰ ਕਹਿੰਦੇ ਨੇ ਇੱਥੇ ਮੇਰੀ ਭੂਆ ਦੇ ਪੰਜ ਪੁੱਤਰ ਆਏ ਹੋਏ ਸਨ। ਜਦ ਉਹਨਾਂ ਨੇ ਹਮਲਾ ਹੁੰਦਿਆਂ ਤੱਕਿਆ ਤੇ ਆਪਣੇ ਪਲੀ ਪ੍ਰਕਾਰ ਮੈਦਾਨ ਦੇ ਅੰਦਰ ਉਹਨਾਂ ਆਪਣੇ ਪੈਰ ਟਕਾ ਕੇ ਤੇਗ ਚਲਾਣੀ ਸ਼ੁਰੂ ਕਰ ਦਿੱਤੀ। ਹੱਟੀ ਜੀਤ ਮੱਲੰ ਸੋਗਾ ਜੀ ਗੁਲਾਬੰ ਰਣ ਦੇਖੀਏ ਰੰਗ ਰੂਪੰ ਸੁਹਾਵੰ। ਹੱਟੀ ਜੀਤ ਮੱਲ ਜੀ ਮੇਰੀ ਭੂਆ ਦੇ ਪੁੱਤਰ ਮੇਰੇ ਭਰਾ ਕਹਿੰਦੇ ਨੇ ਜੰਗ ਦੇ ਵਿੱਚ ਇਸ ਤਰ੍ਹਾਂ ਲੜ ਰਹੇ ਸਨ, ਰਣ ਦੇਖੀ ਰੰਗ ਰੂਪੰ ਸੁਹਾਵੰ। ਮੈਂ ਉਹਨਾਂ ਦੇ ਰੰਗ ਰੂਪ ਦਾ ਵਿਸਥਾਰ ਨਹੀਂ ਕਰ ਸਕਦਾ ਕਿ ਕਿਸ ਤਰ੍ਹਾਂ ਉਹਨਾਂ ਤੇ ਰੂਪ ਜੰਗ ਦਾ ਚੜ੍ਹਿਆ ਤੇ ਉਹ ਜੰਗ ਕਰ ਰਹੇ ਸਨ। ਹਟਿਓ ਮਾਰੀ ਚੰਦਨ ਗੰਗ ਰਾਮੰ ਜਿਨੇ ਕੀਤੀਆਂ ਜੀਤੀਆਂ ਫੌਜ ਤਾਮੰ।

ਕਹਿੰਦੇ ਨੇ ਇੱਥੇ ਉਦਾਸੀ ਕੁਝ ਸੰਤ ਆਏ ਸਨ। ਕੁਛ ਤੇ ਜੰਗ ਨੂੰ ਵੇਖਦਿਆਂ ਨੱਠ ਗਏ ਤੇ ਉਹਨਾਂ ਦੇ ਵਿੱਚੋਂ ਇੱਕ ਉਦਾਸੀ ਜੀ ਰਹਿ ਗਿਆ ਜਿਨ੍ਹਾਂ ਦਾ ਨਾਮ ਕਿਰਪਾਲ ਚੰਦ ਜੀ ਕਰਕੇ ਆਇਆ। ਕਹਿੰਦੇ ਨੇ ਇਹਨਾਂ ਨੇ ਵੀ ਸਤਿਗੁਰ ਅੱਗੇ ਅਰਜ ਕੀਤੀ ਤੇ ਆਖਿਆ, ਸਤਿਗੁਰ ਮੈਨੂੰ ਹੁਕਮ ਕਰੋ, ਮੈਂ ਵੀ ਜੰਗ ਵਿੱਚ ਲੜਾਂ। ਸਾਹਿਬ ਕਹਿਣ ਲੱਗੇ, ਕਿਰਪਾਲ ਚੰਦ ਜੀ ਤੁਸੀਂ ਕਿਵੇਂ ਲੜੋਗੇ? ਕਹਿਣ ਲੱਗੇ, ਸਾਹਿਬ ਜੀ ਆਹ ਵੇਖੋ, ਮੇਰੇ ਕੋਲ ਲੱਕੜ ਦਾ ਸੋਟਾ ਹੈ, ਮੈਂ ਇਹਦੇ ਨਾਲ ਹੀ ਜੰਗ ਕਰਾਂਗਾ।

ਬਰਛੀ ਕਿਰਪਾਨ ਸਵਾਰੋ। ਸਤਿਗੁਰ ਦੇ ਦੀਵਾਨ ਆਨੰਦ ਚੰਦ ਜੀ ਕਹਿੰਦੇ ਨੇ, ਕਿਰਪਾਲ ਚੰਦ ਉਦਾਸੀ ਵੱਲ ਆਉਂਦਿਆਂ ਨਵਾਬ ਖਾਨ ਨੂੰ ਤੱਕਿਆ ਕਿ ਇਹਨਾਂ ਨੂੰ ਮਾਰਨ ਲਈ ਆ ਰਿਹਾ। ਕਹਿੰਦੇ ਨੇ ਦੀਵਾਨ ਨੇ ਅਗਾਂਹ ਵੱਧ ਕੇ ਵਾਰ ਕੀਤਾ, ਤਹਾਨੰਦ ਚੰਦਨ ਕੀਓ ਕੋ ਪਾਰੋ ਲਗਾਈ ਬਰਛੀ ਕਿਰਪਾਨ ਸਮਾਰੋ। ਨਵਾਬ ਖਾਂ ਬਚ ਗਏ, ਕਿਰਪਾਨ ਕੱਢ ਲਈ। ਜਦ ਕਿਰਪਾਨ ਕੱਢ ਕੇ ਜੰਗ ਕਰਨਾ ਸ਼ੁਰੂ ਕੀਤਾ, ਸਾਹਿਬ ਕਹਿੰਦੇ ਨੇ ਟੁੱਟੀ ਤੇਗ ਤਿੱਖੀ ਕੱਢੇ ਜੰਮ ਦੰਡਨ। ਉਹ ਤਿੱਖੀ ਤੇਗ ਵੀ ਟੁੱਟ ਗਈ ਜੰਗ ਕਰਦਿਆਂ, ਜਦ ਤੇਗ ਟੁੱਟ ਗਈ ਕੜੇ ਜੰਮ ਦੰਡਨ। ਇਹਨਾਂ ਆਪਣੀ ਕਟਾਰ ਕੱਢ ਲਈ, ਜਦ ਕਟਾਰ ਕੱਢੀ ਨਾ ਕਟਾਰ ਕੱਢ ਕੇ ਉਸਦੇ ਸੀਨੇ ਦੇ ਵਿੱਚ ਕੋਪ ਦਿੱਤੀ, ਉਸ ਨੂੰ ਮੈਦਾਨੀ ਜੰਗ ਅੰਦਰ ਲਿਟਾ ਦਿੱਤਾ। ਤੇ ਸਤਿਗੁਰ ਖੁਸ਼ ਹੁੰਦੇ ਇਸ ਨੂੰ ਵਰ ਦਿੰਦੇ, ਕਹਿੰਦੇ ਨੇ ਕਿ ਮੈਨੂੰ ਇਤਨੀ ਪ੍ਰਸੰਨਤਾ ਹੋਈ। ਟੁੱਟੀ ਤੇਗ ਤਿੱਖੀ ਕੜੇ ਜੰਮ ਦੰਡਨ, ਹਟੀ ਰਾਖੀਆਂ ਲੱਜ ਬਸਨ ਸਡੰਡੰ। ਸਾਹਿਬ ਕਹਿੰਦੇ ਨੇ ਇਹਨਾਂ ਸੋਢੀ ਅੰਸ਼ ਦੀ ਲਾਜ ਰੱਖ ਲਈ ਨਵਾਬ ਖਾਂ ਨੂੰ ਮਾਰ ਕੇ। ਹੁਣ ਸਤਿਗੁਰ ਕਹਿੰਦੇ ਨੇ ਇਸ ਜੰਗ ਅੰਦਰ ਇੱਕ ਜਵਾਨ ਬੜੇ ਗੁੱਸੇ ਤੇ ਕ੍ਰੋਧ ਵਿੱਚ ਆਇਆ, ਉਹ ਕੌਣ ਸੀ? ਤਹਾਂ ਇੱਕ ਬੀਰੰਗ ਹਰੀ ਚੰਦ ਕੋ ਪਿਓ, ਪਾਲੀ ਪਾਤ ਸੋ ਖੇਤ ਪਾਰੋ ਪਿਓ। ਕਹਿੰਦੇ ਨੇ ਹਰੀ ਚੰਦ ਆਇਆ, ਜਿਸਨੇ ਪਾਲੀ ਪਾਤ ਖੇਤ ਅੰਦਰ ਆਪਣਾ ਪੈਰ ਟਿਕਾ ਕੇ ਨਾ ਜੰਗ ਕਰਨਾ ਸ਼ੁਰੂ ਕੀਤਾ।

ਪਧਾਰੇ। ਕਹਿੰਦੇ ਨੇ ਹਰੀ ਚੰਦ ਇਤਨੇ ਗੁੱਸੇ ਦੇ ਵਿੱਚ ਤੀਰ ਚਲਾਉਂਦਾ ਹੈ, ਉਹ ਤੀਰ ਜਿਸ ਨੂੰ ਵੀ ਲੱਗਦਾ ਹੈ ਉਸ ਤੇ ਆਰ ਪਾਰ ਹੋ ਜਾਂਦਾ ਹੈ। ਹਰੀ ਚੰਦ ਕ੍ਰੁਦੰ ਹਣੇ ਸੂਰ ਸੁਦੰ ਪਾਲੇ ਬਾਣ ਬਾਏ ਬੜੇ ਸੈਨ ਗਾਏ। ਇਹਨੇ ਬੜੇ ਹੀ ਬਾਣ ਚਲਾਏ, ਬੜੇ ਸੈਨ ਕਿਸਨੇ ਮਾਰ ਦਿੱਤੇ, ਮੈਦਾਨੇ ਜੰਗ ਅੰਦਰ ਲਟਾ ਦਿੱਤੇ। ਕਿਉਂ? ਪ੍ਰਸੰਗ ਰੁਦੰਗ ਰਾਚੇ ਮਹਾਲੋਭ ਮਾਚੇ, ਕਿਉਂਕਿ ਗੁੱਸੇ ਦੇ ਵਿੱਚ ਰਚਿਆ ਸੀ, ਲੋਹੇ ਦੀ ਤਰ੍ਹਾਂ ਲਾਲ ਹੋਇਆ, ਜੰਗ ਕਰ ਰਿਹਾ ਸੀ। ਹਾਨੇ ਸ਼ਸਤ੍ਰ ਤਾਰ

ਕਹਿੰਦੇ ਨੇ ਇਸ ਹਰੀ ਚੰਦ ਨੇ ਮੇਰੀ ਭੂਆ ਦੇ ਪੁੱਤਰ ਪਰਾ ਦੇ ਸੀਨੇ ਦੇ ਵਿੱਚ ਐਸਾ ਪਾਲਾ ਮਾਰਿਆ, ਤਵੇ ਜੀਤ ਮੱਲੰਗ ਹਰੀ ਚੰਦ ਪੱਲੰਗ, ਹਿਰਦੇ ਐਂਚ ਮਾਰਿਓ ਸੋ ਖੇਤੰਗ, ਉਤਾਰਿਓ ਉਹਨਾਂ ਨੂੰ ਮੈਦਾਨ ਜੰਗ ਅੰਦਰ।

ਕਹੇ ਹੱਥ ਸੇਲਨ। ਕਹਿੰਦੇ ਨੇ ਹਰੀ ਚੰਦ ਨੇ ਹੱਥ ਵਿੱਚ ਸੇਲਾ ਫੜੇ ਹੈ, ਕੀ ਕਰ ਰਿਹਾ? ਕਰੇ ਉਹ ਸਾਂਗ ਧਰਮੰ ਮਹਾਰੋਸ ਰੁਜੰ, ਆਪਣੀ ਮਾਲਕ ਦਾ ਹੁਕਮ ਪਾਲਦਾ ਹੋਇਆ ਮਹਾਰੋਸ ਰੁਜੰ ਦਾ ਭਾਵ ਬੜੇ ਗੁੱਸੇ ਦੇ ਵਿੱਚ ਆ ਕੇ ਜੰਗ ਕਰ ਰਿਹਾ ਹੈ। ਗਲਿਓ ਟੂਕ ਟੂਕ ਹੈਵ ਇਸੋ ਸੂਰ ਜੁਜੰ। ਸਤਿਗੁਰ ਕਹਿੰਦੇ ਨੇ ਇਹ ਮੈਂ ਭਲੀ ਭਾਂਤ ਕਹਿ ਰਿਹਾ ਕਿ ਜਿਹੜਾ ਵੀ ਮੇਰਾ ਸੂਰਬੀਰ ਇਹਦੇ ਨਾਲ ਜਾ ਕੇ ਲੜਦਾ ਹੈ ਉਹ ਟੁਕੜੇ ਟੁਕੜੇ ਹੋ ਕੇ ਧਰਤੀ ਤੇ ਡਿੱਗ ਪੈਂਦਾ ਹੈ।

ਸਤਿਗੁਰ ਕਹਿੰਦੇ ਨੇ ਇੱਥੇ ਮੇਰੀ ਭੂਆ ਦੇ ਪੁੱਤਰ ਸ਼ੰਗੂ ਸ਼ਾਹ ਜੀ ਨਜਾਬਤ ਖਾਨ ਦੇ ਨਾਲ ਜੰਗ ਕਰਨ ਲੱਗ ਪਏ ਤੇ ਕਹਿੰਦੇ ਨੇ ਕਈ ਐਸੇ ਜਵਾਨ ਨੇ ਜੋ ਆਪਣੇ ਸਰੀਰ ਦੇ ਨਾਲ ਐਸੇ ਹਥਿਆਰ ਰੱਖਦੇ ਨੇ ਜੋ ਵਗਾ ਕੇ ਮਾਰਦੇ। ਕਹਿੰਦੇ ਨੇ ਆਪਸ ਵਿੱਚ ਦੋਵਾਂ ਨੇ ਵਗਾ ਕੇ ਸ਼ਸਤਰ ਮਾਰੇ, ਸੰਘੋ ਸ਼ਾਹ ਜੀ ਦੇ ਹਥਿਆਰ ਦੇ ਨਾਲ ਨਜਾਬਤ ਖਾਂ ਤੇ ਨਜਾਬਤ ਖਾਂ ਦੇ ਹਥਿਆਰ ਦੇ ਨਾਲ ਸੰਘੋ ਸ਼ਾਹ ਜੀ ਸਹੀ ਸਾਹ ਸੰਗਰਾਮ ਸਵਰਗ ਨੂੰ ਸੁਧਾਰੇ, ਸਵਰਗਾਂ ਨੂੰ ਸੁਧਾਰ ਗਏ। ਸਾਹਿਬ ਕਹਿ ਰਹੇ ਨੇ

ਪਾਵਨ। ਕਹਿੰਦੇ ਨੇ ਹਰੀਚੰਦ ਐਸੇ ਤੀਰ ਚਲਾਉਂਦਾ ਹੈ, ਉਹ ਜਿਹਨੂੰ ਵੀ ਤੀਰ ਜਾ ਕੇ ਲੱਗਦਾ ਹੈ ਉਹ ਆਪਣੇ ਆਪ ਵਿੱਚ ਨਹੀਂ ਰਹਿੰਦਾ, ਆਪਣਾ ਆਪ ਨਹੀਂ ਸੰਭਾਲ ਸਕਦਾ। ਤਨੰਗ ਤਿਆਗ ਤੇ ਦੇਵ ਲੋਕੰ ਪਧਾਰਨ, ਉਹ ਆਪਣੇ ਪਰਾਗ ਤਿਆਗਦੇ ਹੋਏ ਦੇਵ ਲੋਕ ਨੂੰ ਪਧਾਰ ਜਾਂਦੇ ਹਨ। ਸਤਿਗੁਰ ਕਹਿੰਦੇ ਨੇ ਇਤਨਾ ਬਲੀ ਹੈ, ਤੁਇੰ ਬਾਨ ਖੇਚੰ ਇੱਕ ਵਾਰ ਮਾਰੇ। ਕਹਿੰਦੇ ਨੇ ਇੱਕ ਵਾਰੀ ਕਮਾਨ ਦੇ ਵਿੱਚ ਦੋ ਤੀਰ ਰੱਖ ਕੇ ਚਲਾਉਂਦਾ ਹੈ।

ਜਿਹਨੂੰ ਤੀਰ ਵੱਜਦਾ ਹੈ ਆਪੋ ਆਪ ਨਹੀਂ ਸੰਭਾਲ ਸਕਦਾ, ਉਹ ਤੀਰ ਲੱਗ ਕੇ ਆਰ ਪਾਰ ਹੋ ਜਾਂਦਾ ਹੈ। ਸਾਹਿਬ ਕਹਿੰਦੇ ਨੇ ਹਰੀ ਚੰਦ ਕੋ ਪੈ ਕਮਾਨ ਸਵਾਰਨ ਪ੍ਰਥਮ ਬਾਜੀਆਂ ਤਨ ਬਾਨੰ ਪ੍ਰਹਾਰੰ। ਕਹਿੰਦੇ ਨੇ ਇਹ ਹਰੀ ਚੰਦ ਫਿਰ ਮੇਰੇ ਵੱਲ ਹੋਏ, ਇਸਨੇ ਪਹਿਲਾ ਤੀਰ ਮੇਰੇ ਘੋੜੇ ਨੂੰ ਮਾਰਿਆ, ਜਦ ਘੋੜੇ ਨੂੰ ਮਾਰਿਆ ਨਾ ਤੀਰ ਤੇ ਮੈਂ ਕਿਹਾ ਹਰੀ ਚੰਦ ਅਜੇ ਗੱਲ ਨਹੀਂ ਬਣੀ, ਇੱਕ ਤੀਰ ਹੋਰ ਚਲਾ ਰਿਹਾ, ਕਿਤੇ ਤੇਰੇ ਮਨ ਵਿੱਚ ਸ਼ੰਕਾ ਨਾ ਰਹਿ ਜਾਏ ਕਿ ਕਲਗੀਧਰ ਇਤਨਾ ਵੱਡਾ ਜਰਨੈਲ ਯੋਧਾ ਇਸਨੇ ਮੈਨੂੰ ਮੌਕਾ ਨਹੀਂ ਦਿੱਤਾ। ਹਰੀ ਚੰਦ ਇੱਕ ਵਾਰੀ ਤੀਰ ਫਿਰ ਚਲਾ, ਅਜੇ ਗੱਲ ਨਹੀਂ ਬਣੀ, ਅਜੇ ਰੋਸ ਨਹੀਂ ਜਾਗਿਆ। ਸਾਹਿਬ ਕਹਿੰਦੇ ਨੇ ਦੁਤੀਆ ਤੀਰ ਤਾਕੇ ਮੋਕੋ ਚਲਾਇਨ ਰੱਖਿਓ ਦੁਐਵ ਮੈਂ ਕਾਨ ਛੁਹਿ ਕੇ ਸਧਾਇਨ। ਕਹਿੰਦੇ ਨੇ ਇਸਨੇ ਫਿਰ ਦੂਸਰਾ ਤੀਰ ਮਾਰੇ, ਜਦ ਦੂਸਰਾ ਤੀਰ ਚਲਾਇਆ ਨਾ ਉਹ ਮੇਰੇ ਕੰਨ ਨੂੰ ਛੋਹ ਕੇ ਨਿਕਲ ਗਿਆ। ਰੱਖਿਓ ਦੁਆ ਮੈਂ ਕੰਨ ਛੁਆ ਕੇ ਸੁਦਾਇਨ, ਮੇਰੇ ਵਾਹਿਗੁਰੂ ਨੇ ਮੈਨੂੰ ਰੱਖ ਲਿਆ, ਉਹ ਤੀਰ ਮੇਰੇ ਕੰਨ ਨੂੰ ਛੋਹ ਕੇ ਨਿਕਲ ਗਿਆ। ਸਾਹਿਬ ਕਹਿੰਦੇ ਨੇ ਮੈਂ ਫਿਰ ਆਖਿਆ ਹਰੀ ਚੰਦ ਇੱਕ ਤੀਰ ਹੋਰ ਚਲਾ ਲੈ, ਇੱਕ ਮੌਕਾ ਤੈਨੂੰ ਹੋਰ ਦਿੱਤਾ ਜਾਂਦਾ ਕਿਤੇ ਤੇਰੇ ਮਨ ਵਿੱਚ ਸ਼ੰਕਾ

ਕਹਿੰਦੇ ਨੇ ਇਸਨੇ ਤੀਸਰਾ ਤੀਰ ਮਾਰਿਆ, ਉਹ ਆ ਕੇ ਮੇਰੀ ਪੇਟੀ ਦੇ ਵਿੱਚ ਲੱਗਿਆ ਤੇ ਸਤਿਗੁਰ ਨੇ ਸਫੇਦ ਗੋਟੇ ਦਾ ਕਮਰ ਕਸਾ ਕੀਤਾ ਹੋਇਆ ਸੀ। ਉਹ ਤੀਰ ਕਹਿੰਦੇ ਨੇ ਉਸ ਨੂੰ ਚੀਰਦਾ ਹੋਇਆ ਜਾ ਕੇ ਸਤਿਗੁਰ ਦੇ ਪੇਟ ਤੇ ਲੱਗਾ। ਸਾਹਿਬ ਕਹਿ ਰਹੇ ਨੇ ਚੁੱਬੀ ਚਿੱਚ ਚਰਮੰ ਕਛੁਕਾਏ ਨਾ ਆਇੰ, ਚੁੱਬੀ ਚਿੱਚ ਚਰਮੰ ਕਛੁਕਾਏ ਨਾ ਆਇੰ, ਕਲੰ ਕੇਵਲੰ ਜਾਣ ਦਾਸੰ ਬਚਾਇੰ। ਕਹਿੰਦੇ ਨੇ ਉਹ ਛੋੜੀ ਹੀ ਜਾ ਕੇ ਚੁੰਝ ਮੈਨੂੰ ਚੁੱਭੀ, ਲੇਕਿਨ ਕੋਈ ਵੱਡਾ ਕਾਉ ਨਾ ਆਇਆ, ਕਲੰ ਕੇਵਲਨ ਜਾਣ ਦਾਸ ਬਚਾਏ। ਉਸ ਅਕਾਲ ਪੁਰਖ ਨੇ ਮੈਨੂੰ ਆਪਣਾ ਦਾਸ ਜਾਣ ਕੇ ਬਚਾ ਲਿਆ। ਸਾਹਿਬ ਕਹਿੰਦੇ ਜਦ ਤੀਰ ਲੱਗਾ

ਸਤਿਗੁਰ ਕਹਿੰਦੇ ਨੇ ਹੀ ਅਕਾਲ ਪੁਰਖ ਇਹ ਮੇਰੀ ਜਿੱਤ ਹੋਈ, ਇਹਦੇ ਵਿੱਚ ਮੇਰੀ ਵਡਿਆਈ ਨਹੀਂ, ਇਹ ਵਡਿਆਈ ਤੇਰੀ ਹੈ, ਤੇਰੀ ਕਿਰਪਾ ਦੇ ਨਾਲ ਅੱਜ ਮੈਂ ਪਹਿਲਾ ਯੁੱਧ ਕੀਤਾ, ਲੇਕਿਨ ਇਸ ਪਹਿਲੇ ਯੁੱਧ ਅੰਦਰ ਤੇਰੀ

ਪ੍ਰਗਟ ਹੋਇਆ ਵੇਖਿਆ ਤਾਂ ਹੋਰ ਵੀ ਗੁੱਸੇ ਵਿੱਚ ਆ ਗਏ। ਇਧਰ ਗੁਰੂ ਸਾਹਿਬ ਦੀਆਂ ਫੌਜਾਂ ਭਾਈ ਬਿਧੀ ਚੰਦ ਜੀ ਦੀ ਅਗਵਾਈ ਹੇਠ ਮੈਦਾਨੇ ਜੰਗ ਵਿੱਚ ਨਿੱਤਰ ਪਈਆਂ। ਇਹ ਵੇਖ ਕੇ ਖਵਾਜਾ ਅਨਵਰ ਖਾਨ ਨੂੰ ਗੁੱਸਾ ਆ ਗਿਆ। ਉਹ 10 ਗੁਣਾ ਵਧੇਰੇ ਫੌਜ ਲੈ ਕੇ ਅੱਗੇ ਵਧਿਆ। ਦੋਹਾਂ ਜਰਨੈਲਾਂ ਨੇ ਫੌਜਾਂ ਮੈਦਾਨੇ ਜੰਗ ਵਿੱਚ ਝੋਕ ਦਿੱਤੀਆਂ। ਲੋਹੇ ਨਾਲ ਲੋਹਾ ਭਿੜਨ ਲੱਗਾ। ਇਸ ਖੇ ਖੱਚ ਦੀ ਲੜਾਈ ਵਿੱਚ ਅਨਵਰ ਖਾਂ ਮਾਰਿਆ ਗਿਆ। ਉਹਦੀ ਬਚੀ ਕੁਚੀ ਫੌਜ ਭਿੜ ਛੱਡ ਕੇ ਭੱਜ ਉੱਠੀ। ਮੁਸਲਮਾਨ ਜਰਨੈਲ ਹੈਰਾਨ ਸਨ ਕਿ ਕਿਵੇਂ ਮੁੱਠੀ ਭਰ ਸਿੱਖ ਹਜ਼ਾਰਾਂ ਫੌਜਾਂ ਦੇ ਘਾਣ ਲਾਹ ਰਹੇ ਨੇ। ਉਧਰ ਮੀਰੀ ਪੀਰੀ ਦੇ ਮਾਲਕ ਯੋਧੇ ਗੁਰੂ ਆਪਣੇ ਸਿੱਖ ਜਰਨੈਲਾਂ ਨੂੰ ਸ਼ਾਬਾਸ਼ ਦੇ ਰਹੇ ਸਨ ਸਿੱਖਾਂ ਨੂੰ ਹੋਰ ਹੱਲਾਸ਼ੇਰੀ ਦੇਣ ਵਾਸਤੇ ਤੇ ਵੈਰੀਆਂ ਦੇ ਹੌਸਲੇ ਭੰਗ ਕਰਨ ਲਈ। ਗੁਰੂ ਪਾਤਸ਼ਾਹ ਦਿਲਬਾਗ ਘੋੜੇ ਤੇ ਸਵਾਰ ਹੋ ਕੇ ਆਪ ਮੈਦਾਨੇ ਜੰਗ ਵਿੱਚ ਜਿਸ ਤਰ੍ਹਾਂ ਆਣ ਨਿਤਰੇ ਨੇ, ਉਸ ਅਨੋਖੇ ਦ੍ਰਿਸ਼ ਨੂੰ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹੇ

ਗੁਰੂ ਮਹਾਰਾਜ ਜਦੋਂ ਆ ਮੈਦਾਨ ਵਿੱਚ ਆ ਗਏ ਤਾਂ ਉਹਨਾਂ ਦੇ ਟੱਕਰੇ ਤੇ ਹੁਣ ਕੌਣ ਆਵੇ? ਸਾਰੇ ਜਰਨੈਲ ਦਿਲ ਚੁਰਾਉਣ ਲੱਗੇ। ਗੁਰੂ ਜੀ ਦੇ ਤੀਰਾਂ ਸਾਹਮਣੇ ਵੈਰੀ ਦੀ ਫੌਜ ਪੌਣ ਅੱਗੇ ਮੱਛਰਾਂ ਵਾਂਗ ਉੱਡਣ ਲੱਗੀ। ਘੜੀਆਂ ਪਲਾਂ ਵਿੱਚ ਹਜ਼ਾਰਾਂ ਵੈਰੀ ਮਾਰੇ ਗਏ। ਫੌਜ ਮਰਦੀ ਵੇਖ ਕੇ ਕਾਲੇ ਖਾਂ ਘਬਰਾ ਗਿਆ। ਉਹਨੇ ਪੈਂਦੇ ਖਾਂ ਨੂੰ ਸੱਦ ਕੇ ਆਖਿਆ, ਪੈਂਦੇ ਖਾਨ, ਤੂੰ ਤੇ ਕਹਿੰਦਾ ਸੀ ਗੁਰੂ ਨਾਲ ਸੂਰਮਾਈ ਕੋਈ ਨਹੀਂ, ਮੈਂ ਕੱਲਾ ਹੀ ਉਸ ਨੂੰ ਜਿੱਤ ਲਵਾਂਗਾ, ਤੇ ਹੁਣ 75,000 ਫੌਜ ਵਿੱਚੋਂ ਅੱਧੀ ਵੀ ਕੈਮ ਨਹੀਂ ਦਿਸਦੀ, ਕਿੱਥੇ ਗਈ ਉਹ ਬਹਾਦਰੀ ਜਿਹਦੀਆਂ ਟਾਰਾਂ ਵੱਜਦੀਆਂ ਸਨ? ਜ਼ਰਾ ਆਪ ਅੱਗੇ ਹੋ ਕੇ ਗੁਰੂ ਨਾਲ ਦੋ ਹੱਥ ਤੇ ਕਰਕੇ ਵਿਖਾ, ਅਸੀਂ ਵੀ ਤੇਰੀ ਬਹਾਦਰੀ ਵੇਖ ਲਈਏ। ਇਸ ਬੋਲੀ ਨੇ ਪੈਂਦੇ ਖਾਂ ਦੇ ਅੰਦਰ ਅੱਗ ਲਾ ਦਿੱਤੀ। ਉਹਨੇ ਅੱਖਾਂ ਲਾਲ ਕਰਕੇ ਕਿਹਾ, ਮੈਂ ਤਾਂ ਬਾਕੀ ਯੋਧਿਆਂ ਦੀ ਬਹਾਦਰੀ ਵੇਖ ਰਿਹਾ ਸਾਂ, ਪਰ ਲੱਗਦਾ ਏ ਗੁਰੂ ਨੂੰ ਜਿੱਤਣ ਦਾ ਸਿਹਰਾ ਕਿਸਮਤ ਮੇਰੇ ਸਿਰ ਹੀ ਬੰਨਣਾ ਚਾਹੁੰਦੀ ਏ। ਲਓ ਮੈਂ ਹੁਣੇ ਗੁਰੂ ਨੂੰ ਮਾਰ ਕੇ ਲੜਾਈ ਮੁਕਾ ਦਿੰਦਾ ਹਾਂ। ਹੰਕਾਰੀ ਪੈਂਦੇ ਖਾਂ ਹਥਿਆਰ ਸੰਭਾਲ ਕੇ ਗੁਰੂ ਜੀ ਵੱਲ ਵਧਿਆ। ਮਹਾਰਾਜ ਨੇ ਆਪਣੇ ਯੋਧਿਆਂ ਨੂੰ ਕਿਹਾ ਕਿ ਪੈਂਦੇ ਖਾਂ ਨੂੰ ਅੱਗੇ ਆਉਣ ਦਿੱਤਾ ਜਾਵੇ, ਉਹ ਆਪ ਹੀ ਉਸ ਨਾਲ ਨਜਿੱਠਣਗੇ। ਪਿੰਡ ਵਿੱਚ ਪਹੁੰਚ ਕੇ ਲੂਣ ਹਰਾਮੀ ਪੈਂਦੇ ਖਾਂ ਨੇ ਗੁਰੂ ਸਾਹਿਬ ਉੱਤੇ ਵਾਰ ਹੈ

ਗੁਰੂ ਸਾਹਿਬ ਨੇ ਕਿਹਾ, ਪੈਂਦੇ ਖਾਨ, ਤੇਰੇ ਨਾਲ ਸਾਡਾ ਕੋਈ ਵੈਰ ਨਹੀਂ। ਜੇ ਤੈਨੂੰ ਕੋਈ ਗੁੱਸਾ ਹੈ ਤਾਂ ਪਹਿਲਾਂ ਤੂੰ ਵਾਰ ਕਰ ਲੈ। ਪੈਂਦੇ ਖਾਨ ਦੀ ਆਤਮਾ ਮਰ ਚੁੱਕੀ ਸੀ, ਨਹੀਂ ਤਾਂ ਉਹ ਆਪਣੇ ਪਾਲਣਹਾਰੇ ਦੇ ਟਾਕਰੇ ਤੇ ਲੜਨ ਵਾਸਤੇ ਕਦੇ ਨਾ ਆਉਂਦਾ। ਉਹਨੇ ਸਭ ਅਹਿਸਾਨ ਭੁਲਾ ਕੇ ਗੁਰੂ ਮਹਾਰਾਜ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਪਹਿਲੀ ਤਲਵਾਰ ਹਜ਼ੂਰ ਦੀ ਰਕਾਬ ਤੇ ਆਉਣ ਲੱਗੀ। ਪੈਂਦੇ ਖਾਨ ਨੇ ਦੂਜਾ ਵਾਰ ਕੀਤਾ ਤਾਂ ਗੁਰੂ ਸਾਹਿਬ ਨੇ ਉਹ ਵੀ ਅੱਗੋਂ ਢਾਲ ਕਰਕੇ ਰੋਕ ਲਿਆ ਤੇ ਤੀਸਰੇ ਵਾਰ ਨਾਲ ਪੈਂਦੇ ਖਾਨ ਦੀ ਤਲਵਾਰ ਅੱਧ ਵਿੱਚੋਂ ਟੁੱਟ ਗਈ। ਮਹਾਰਾਜ ਨੇ ਉਸ ਸਮੇਂ ਤੋਂ ਨਾਜਾਇਜ਼ ਫਾਇਦਾ ਨਹੀਂ ਉਠਾਇਆ। ਪੈਂਦੇ ਖਾਨ ਨੇ ਚਾਹਿਆ ਕਿ ਜੱਫਾ ਮਾਰ ਕੇ ਗੁਰੂ ਜੀ ਨੂੰ ਚੁੱਕ ਲਵਾਂ। ਘੋੜਿਓਂ ਉੱਤਰ ਕੇ ਉਸ ਨੇ ਗੁਰੂ ਜੀ ਦੇ ਘੋੜੇ ਨੂੰ ਜੱਫਾ ਮਾਰ ਕੇ ਖੜਾ ਕਰ ਲਿਆ। ਘੋੜਾ ਹਵਾ ਹੋ ਜਾਣ ਵਾਲਾ ਸੀ ਪਰ ਪੈਂਦੇ ਖਾਨ ਨੇ ਹਿੱਲਣ ਨਾ ਦਿੱਤਾ। ਗੁਰੂ ਜੀ ਨੇ ਢਾਲ ਸੰਭਾਲੀ ਤੇ ਪੈਂਦੇ ਖਾਨ ਦੇ ਸਿਰ ਤੇ ਦੇ ਮਾਰੀ। ਪੈਂਦੇ ਖਾਨ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ। ਸਿਆਣਿਆਂ ਦਾ ਕਥਨ ਹੈ ਕਿ ਗੁਰੂ ਤੋਂ ਬੇਮੁਖ ਹੋ ਕੇ ਕੋਈ ਵੀ ਸੁੱਖ ਨਹੀਂ ਪਾ ਸਕਦਾ।

ਜਦੋਂ ਪੈਂਦੇ ਖਾਂ ਘੈਲ ਹੋ ਕੇ ਧਰਤੀ ਤੇ ਡਿੱਗ ਪਿਆ ਤਾਂ ਸੂਰਜ ਦੀਆਂ ਸਿੱਧੀਆਂ ਕਿਰਨਾਂ ਉਸ ਦੇ ਚਿਹਰੇ ਤੇ ਅੱਗ ਵਰਸਾਉਣ ਲੱਗੀਆਂ। ਇਹ ਦੇਖ ਕੇ ਹਜ਼ੂਰ ਮਿਹਰਾਂ ਦੇ ਘਰ ਆ ਗਏ, ਘੋੜੇ ਤੋਂ ਉਤਰੇ ਤੇ ਢਾਲ ਨਾਲ ਪੈਂਦੇ ਖਾਂ ਦੇ ਚਿਹਰੇ ਤੇ ਛਾਂ ਕਰ ਦਿੱਤੀ ਤੇ ਕਹਿਣ ਲੱਗੇ, ਪੈਂਦੇ ਖਾਂ, ਤੇਰਾ ਜਨਮ ਮੁਸਲਮਾਨ ਦਾ ਹੈ, ਹੁਣ ਤੇਰਾ ਆਖਰੀ ਸਮਾਂ ਆ ਗਿਆ ਹੈ, ਪੜ੍ਹ ਕਲਮਾ। ਪੈਂਦੇ ਖਾਂ ਦੀਆਂ ਅੱਖਾਂ ਵਿੱਚ ਨੀਰ ਭਰ ਆਇਆ, ਹੱਥ ਜੁੜ ਗਏ ਤੇ ਬੁੱਲਾਂ ਵਿੱਚੋਂ ਮੱਧਮ ਜਿਹੀ ਆਵਾਜ਼ ਆਈ, ਸੱਚੇ ਪਾਤਸ਼ਾਹ, ਹਜ਼ੂਰ ਦੀ ਤਲਵਾਰ, ਮੇਰਾ ਕਲਮਾ। ਇੰਨਾ ਕਹਿੰਦੇ ਪੈਂਦੇ ਖਾਂ ਦੀਆਂ ਅੱਖਾਂ ਮਿਟ ਗਈਆਂ। ਫਿਰ ਕੀ ਸੀ, ਗੁਰੂ ਸਾਹਿਬ ਦੀ ਇਲਾਹੀ ਮੂਰਤ ਪੈਂਦੇ ਖਾਂ ਦੇ ਹਿਰਦੇ ਵਿੱਚ ਵਸ ਗਈ। ਪਸ਼ਚਾਤਾਪ ਨੇ ਉਸ ਦੇ ਸਾਰੇ ਪਾਪ ਧੋ ਦਿੱਤੇ। ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਉਹਦੇ ਲਈ ਬਹਿਸ਼ਤਾਂ ਦੇ ਦਰਵਾਜ਼ੇ ਖੁੱਲ ਗਏ। ਇਹ ਸੀ ਗੁਰੂ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ। ਧੰਨ ਧੰਨ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਮਹਾਰਾਜ, ਜਿਨ੍ਹਾਂ ਨੇ ਸਾਡੇ ਉੱਤੇ ਅਨੇਕਾਂ ਹੀ ਪਰਉਪਕਾਰ ਕੀਤੇ। ਅੱਜ ਗੁਰੂ ਮਹਾਰਾਜ ਦੀ ਮਹਿਮਾ ਸਾਰੀ ਮਨੁੱਖਤਾ ਹੈ।

ਗੁਰੂ ਸਵਾਰੀ ਸਾਧ ਸਿੰਘ ਜਿਵੇਂ ਆਪ ਜੀ ਸੈਕਟਰੀ ਸਾਹਿਬ ਕੋਲੋਂ ਉਹ ਜ਼ਿਕਰ ਕਰ ਰਹੇ ਸਨ ਪੁਰਾਤਨ ਗੁਰੂ ਘਰ ਦੀ ਕੀਰਤਨ ਦੀ ਮਰਿਆਦਾ ਜੋ ਅੱਜ ਅਲੋਪ ਹੁੰਦੀ ਜਾ ਰਹੀ ਹੈ ਕਿਉਂਕਿ ਬਾਣੀ ਸਾਰੀ ਰਾਗਾਂ ਵਿੱਚ ਹੈ।

ਤੇ ਇਹ ਮਰਿਆਦਾ ਹੁੰਦੀ ਸੀ ਸਭ ਤੋਂ ਪਹਿਲਾਂ ਇੱਕ ਰਾਗ ਘੱਟੋ ਘੱਟ ਰਾਗ ਵਿੱਚ ਗਾਇਆ ਜਾਏ, ਇੱਕ ਸ਼ਬਦ ਰੀਤ ਰਾਗੀ ਸਿੰਘ ਕੀਰਤਨ ਕਰਨ ਤੋਂ ਪਹਿਲਾਂ ਇੱਕ ਰਾਗ ਵਿੱਚ ਸ਼ਬਦ ਰੀਤ ਗਾਏ। ਜੋ ਅੱਜ ਕੱਲ ਬਹੁਤ ਘੱਟ ਸੁਣਨ ਨੂੰ ਮਿਲਦੀ ਹੈ, ਤੇ ਰਾਗ ਗਾਉਣ ਲਈ ਥੋੜੀ ਮਿਹਨਤ ਵੀ ਕਰਨੀ ਪੈਂਦੀ।

ਕੁਝ ਸੰਗਤਾਂ ਦੀ ਦਿਲਚਸਪੀ ਵੀ ਇਸ ਪਾਸੇ ਨਹੀਂ। ਜੇ ਕੋਈ ਮਿਹਨਤ ਕਰਦਾ ਹੈ, ਕਈ ਵਾਰੀ ਐਸਾ ਵੀ ਹੁੰਦਾ ਹੈ ਕਿ ਭਾਈ ਸਾਹਿਬ ਜੀ ਕੋਈ ਸਿੱਧਾ ਜਿਹਾ ਸ਼ਬਦ ਸੁਣਾਓ,

ਅੱਜ ਦਾ ਤੇ ਉਸ ਤੋਂ ਬਾਅਦ ਇਸੇ ਨੂੰ ਹੀ 12 ਮਾਤਰਾ ਵਿੱਚ ਕਰਕੇ 10 ਨੇ ਗਾਣਾ ਹੈ। ਸਭ ਤੋਂ ਪਹਿਲਾਂ 10 ਮਾਤਰਾ ਜਪਤਾ ਦੀਨਨ ਕੋ ਦਾਤਾ ਹੈ, ਗਨੀਮਨ ਕੋ ਗਾਰਕ ਹੈ, ਸਾਧਨ ਕੋ ਰੱਛਕ ਹੈ ਕਿ ਗੁਣਨ ਕੋ ਬਾਹਰ ਹੈ। ਆਪ ਜੀ ਸ਼ਰਵਣ ਕਰੋ। ਉਸ ਤੋਂ ਬਾਅਦ ਜੋ ਅਗਲਾ ਰਾਗ ਹੋਵੇਗਾ ਉਹ ਹੋਏਗਾ ਸਮੇਂ ਦਾ ਰਾਗ ਸ਼ੁੱਧ ਸਾਰੰਗ। ਮੇਰੀ ਅਵੈ ਬਿਨਤੀ ਸੁਣ ਲੀਜੈ, ਹੇ ਰਵ ਹੇ ਸਸ ਹੇ ਕਰ ਨਾਨਿਗ, ਮੇਰੀ ਅਵੈ ਬਿਨਤੀ ਸੁਣ ਲੀਜੈ। ਦੂਜਾ ਸ਼ਬਦ ਰੀਤ ਰਾਗ ਜਿਹੜਾ ਸ਼ੁੱਧ ਸਾਰੰਗ ਵਿੱਚ 3 ਤਾਲ ਵਿੱਚ ਹੋਵੇਗਾ, ਪਹਿਲਾਂ ਜਪਤਾਲ ਤੇ 1 ਤਾਲੇ ਵਿੱਚ। ਆਪ ਜੀ ਸ਼ਰਵਣ ਕਰੋ।

0: ਪਾਤਸ਼ਾਹ ਨੇ ਕਿੱਡੀ ਅੱਛੀ ਆਪ ਬਸੰਤ ਜਗਤ ਸਭ ਵਾੜੀ। ਉਹ ਪਰਮਾਤਮਾ ਉਹ ਗੁਰੂ ਆਪ ਬਸੰਤ ਹੈ। ਜਿੱਥੇ ਗੁਰੂ ਚਲਾ ਜਾਵੇ ਪੜੋ ਖਾਂ ਸਾਰੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ। ਜਿਵੇਂ ਜੁਆਰੀ ਦਾ ਜੂਏ ਵਿੱਚ ਮਨ ਲੱਗਦਾ, ਅਮਲੀ ਦਾ ਅਮਲ ਵਿੱਚ ਮਨ ਲੱਗਦਾ, ਉਵੇਂ ਗੁਰੂ ਕੇ ਸਿੱਖ ਦਾ ਮਨ ਗੁਰੂ ਕੀ ਸੰਗਤ ਵਿੱਚ ਲੱਗਦਾ ਹੈ। ਮਹਾਨ ਬਖਸ਼ਿਸ਼ ਹੋਈ ਹੈ ਸਾਧ ਸੰਗਤ ਜੀਓ, ਆਪ ਜੀ ਨੇ ਜੋ ਇਹ ਕੀਰਤਨ ਕੀਤਾ ਹੈ ਤੇ ਸੁਣਿਆ ਹੈ, ਆਓ ਅਖੀਰਲੀਆਂ ਤੁਕਾ ਕਹੀਏ। ਉਸ ਤੋਂ ਬਾਅਦ
1: ਗੁਰਮੁਖ ਹੋਮੇ ਕੱਢੇ,
0: ਹਰ ਹਰ ਨਾਮ ਜਪੇ ਦਿਨ ਰਾਤੀ, ਗੁਰਮੁਖ ਹੋਮੇ ਕੱਢੇ ਧੋਏ, ਸਤਿਗੁਰੂ ਬਾਣੀ ਸ਼ਬਦ ਸੁਹਾਏ, ਇਹ ਜਗ ਭਰਿਆ ਸਤਿਗੁਰੂ ਭਾਏ, ਫਲ ਫੁੱਲ ਲਾਗੇ ਜਾਂ ਆਪ ਲਾਏ, ਮੂਲ ਲਗੇ ਤਾਂ ਸਤਿਗੁਰੂ ਭਾਏ, ਆਪ ਬਸੰਤ ਜਗਤ ਸਭ ਵਾੜੀ। ਆਓ ਸਾਰੇ ਕਹੀਏ ਉਸ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

15 ਮਾਤਰ ਹਨ। ਪੰਜੂਤੀ ਇਹ 15, ਇਹ ਪੰਜ ਪੰਜ ਦੀ ਵੰਡ ਹੈ ਤੇ ਤਿੰਨ ਤਿੰਨ ਦਾ ਹਿਸਾਬ ਹੈ। ਸੋ ਗੁਰੂ ਕਿਰਪਾ ਕਰੇ, ਸਾਧ ਸੰਗਤ ਸਾਡੀ ਅਰਦਾਸ ਹੈ ਗੁਰੂ ਦੇ ਚਰਣਾਂ ਵਿਚ, ਇਹੋ ਜੇ ਗੁਰਮੁਖ ਪਿਆਰੇ ਗੁਰੂ ਕੇ ਸਿੱਖ ਗੁਰੂ ਕੇ ਲਾਲ, ਜਿਹੜੇ ਗੁਰੂ ਪੰਚਮ ਪਾਤਸ਼ਾਹ ਦੀ ਮਰਿਆਦਾ ਨੂੰ ਕਾਇਮ ਕੀਤਾ ਹੋਇਆ ਹੈ, ਮੈਂ ਵਧਾਈ ਦੇਣਾ ਚਾਹੁੰਦਾ ਸਾਹਿਬ ਤੇ ਉਨ੍ਹਾਂ ਦੇ ਪਰਿਵਾਰ ਨੂੰ, ਉਨ੍ਹਾਂ ਦੇ ਸਬੰਧੀਆਂ ਨੂੰ ਔਰ ਗੁਰਮੁਖ ਪਿਆਰਿਆਂ ਨੂੰ ਜਿਨ੍ਹਾਂ ਨੇ ਅਡੰਬਰ ਕੀਤਾ ਹੈ। ਔਰ ਸਾਧ ਸੰਗਤ ਲੋੜ ਹੈ ਸਾਡੀ ਕੌਮ ਨੂੰ ਇਹੋ ਜੇ ਗੁਰਸਿੱਖਾਂ ਦੀ, ਜੋ ਕੀਰਤਨ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਕੀਰਤਨ ਸਰਵਣ ਕਰਦੇ ਹਨ। ਮੈਂ ਆਪ ਜੀ ਨੂੰ ਬਹੁਤ ਬਹੁਤ ਇਸ ਦੀ ਵਧਾਈ ਦੇਣਾ ਹਾਂ। ਆਓ ਅਖੀਰਲੀ ਤੁੱਕੇ

ਤਾਂ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੈ ਅਭਿਮਾਨ ਸਾਧ ਕੇ ਸੰਗ ਪ੍ਰਗਟੈ ਸੁਗਿਆਨ ਸਾਧ ਕੇ ਸੰਗ ਬੁਝੈ ਪ੍ਰਵਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬੰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਹੇ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪ੍ਰਫੁੱਲੈ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਦੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਥੂ ਤਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੇ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸ ਸਿਓ ਨਹੀਂ ਬੈਰ ਸਾਧ ਕੇ ਸੰਗ ਨ ਭੀਗਾ ਪੈਰ ਸਾਧ ਕੇ ਸੰਗ ਨਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੇ ਸੰਗ ਨਹੀਂ ਹੋ ਤਾਪ ਸਾਧ ਕੇ ਸੰਗ ਤਜੈ ਸਭ ਆਪ ਆਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧ ਕੇ ਸੰਗ ਨ ਕਭੂ ਤਾਵੈ ਸਾਧ ਕੇ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧ ਕੇ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਲ ਪਹੁੰਚੈ ਸਾਧ ਕੇ ਸੰਗ ਦ੍ਰਿੜੈ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੇ ਸੰਗ ਸਭ ਕੁਲ ਉਤਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋਤਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੇ ਸੰਗ ਨਹੀਂ ਕਛ ਕਾਲ ਦਰਸ਼ਨ ਪੇਟ ਤੋ ਹੋਤ ਨਿਹਾਲ ਸਾਧ ਕੇ ਸੰਗ ਕਲੁਖਤ ਹਰੈ ਸਾਧ ਕੇ ਸੰਗ ਨਰਕ ਪਰ ਹਰੈ ਸਾਧ ਕੇ ਸੰਗ ਇਹਾ ਹੁਆ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕੇ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧ ਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੇ ਸੰਗ ਨ ਮੰਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੇ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗ ਗਤ ਪਈ ਹਮਾਰੀ ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਬੇਦ ਨ ਜਾਣੇ ਜੇਤਾ ਸੁਨੇ ਤੇ ਤਾ ਬਖਿਆਨੇ ਸਾਧ ਕੀ ਉਪਮਾ ਤੈ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ।

ਦੇਵੀ ਘਰ ਪਾਤਸ਼ਾਹ ਆਪ ਬਖਸ਼ਿਸ਼ ਕਰ ਰਹੇ ਹਨ। ਭਈ ਜਦੋਂ ਤੋਂ ਅਸੀਂ ਆਪਣੀ ਸ਼ੁੱਧ ਬੁੱਧ ਸੰਭਾਲੀ ਤੇ ਗੁਰਦੇਵ ਪਿਤਾ ਜੀ ਨੇ ਇੱਕ ਸਾਡੇ ਕੋਲੋਂ ਵਚਨ ਲੈ ਲਿਆ, ਉਹ ਕਿਹੜਾ ਵਚਨ ਸੀ? ਆਪ ਇਸ ਤਰ੍ਹਾਂ ਬਖਸ਼ਿਸ਼ ਕਰ ਰਹੇ ਹਨ।

ਭਾਈ ਸਾਹਿਬ ਦੱਸ ਰਹੇ ਹਨ ਕਿ ਪਰ ਦਰਬੇ ਨੂੰ ਹੱਥ ਨਾ ਲਾਵੇ, ਪਰਾਈ ਵਸਤੂ ਪਈ ਹੈ ਉਸ ਨੂੰ ਚੁੱਕ ਕੇ ਵਰਤ ਲੈਣਾ ਤਪਾਸ਼ੇ ਰਿਹਾ, ਪਰਾਈ ਵਸਤੂ ਨੂੰ ਹੱਥ ਤੱਕ ਵੀ ਨਹੀਂ ਲਾਣਾ। ਗੁਰੂ ਕਾ ਸਿੱਖ ਕਿਸੇ ਦੀ ਅਮਾਨਤ ਲੈ ਕੇ ਖਿਆਨਤ ਨਹੀਂ ਕਰਦਾ, ਕਿਸੇ ਦਾ ਬੁਰਾ ਨਹੀਂ ਚਿਤਵਦਾ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹੋਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ।

ਸੁਣਦਾ ਨਹੀਂ ਪਰ ਨਿੰਦਾ ਸੁਣ ਆਪ ਹਟਾਵੇ। ਹਜ਼ੂਰ ਦੀ ਬਾਣੀ ਦੇ ਉੱਪਰ ਫੁੱਲ ਚੜਦਾ ਹੈ ਕਿਉਂਕਿ ਹਜ਼ੂਰ ਦੀ ਬਾਣੀ ਕਹਿੰਦੀ ਹੈ ਨਿੰਦਾ ਭਲੀ ਕਿਸੇ ਕੀ ਨਾਹੀਂ ਤੇ ਕੌਣ ਕਰਦੇ ਹਨ ਮਨ ਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ। ਇਸ ਲਈ ਗੁਰੂ ਕਾ ਸਿੱਖ ਨਾ ਕਿਸੇ ਦੀ ਨਿੰਦਾ ਕਰਦਾ ਹੈ ਨਾ ਨਿੰਦਾ ਸੁਣਦਾ ਹੈ। ਨਿੰਦਾ ਕਰਨੀ ਜਾਂ ਸੁਣਨੀ ਇਸ ਤਰ੍ਹਾਂ ਹੈ ਜਿਵੇਂ ਕਿਸੇ ਨੇ ਕੂੜੇ ਦੀ ਟੋਕਰੀ ਸਿਰ ਤੇ ਚੁੱਕੀ ਹੋਵੇ ਤੇ ਖਾਮ ਖਾ ਉਹਦੇ ਸਿਰ ਤੋਂ ਚੁੱਕ ਕੇ ਆਪਣੇ ਸਿਰ ਤੇ ਰੱਖ ਲੈਣੀ।

ਕੰਨ ਦੇ ਕੇ ਸੁਣਦਾ ਤੇ ਜਦੋਂ ਕਿਤੇ ਨਿੰਦਿਆ ਚੁਗਲੀ ਸ਼ੁਰੂ ਹੋ ਜਾਵੇ ਕਹਿੰਦਾ ਮੈਨੂੰ ਸੁਣਾਈ ਨਹੀਂ ਦੇ ਰਿਹਾ, ਮੈਂ ਚਲਦਾ ਹਾਂ। ਇਸ ਲਈ ਭਾਈ ਸਾਹਿਬ ਕਹਿੰਦੇ ਹਨ ਗੁਰੂ ਕਾ ਸਿੱਖ ਅੰਦਰੋਂ ਸਿਆਣਾ

ਕਹਿੰਦੇ ਹਨ ਤੇਰੇ ਅੰਦਰ ਏਡੀ ਨਿਮਰਤਾ ਆ ਜਾਵੇ ਕਿ ਜੇ ਕੋਈ ਤੇਰੇ ਨਾਲ ਬੁਰਾ ਵੀ ਕਰ ਰਿਹਾ ਤਾਂ ਵੀ ਤੂੰ ਉਸਦਾ ਭਲਾ ਲੋਚੇ। ਆਖਿਆ ਮੈਨੂੰ ਮਿਲੇਗਾ ਕੀ, ਅਗਲੀਆਂ ਤੁਕਾਂ ਵਿੱਚ ਦੱਸਦੇ ਹਨ।